ਸੱਚਿਆ ਬਾਜ ਕੋਈ ਨਾ ਵੋ ਨਾ ਜਾ ਨੇ ਮੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੀ ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਦੀ ਹਾਜ਼ਰੀ ਅੰਬਰਦੇਵ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਕੀਰਤਨ ਸਤਿਕਾਰ ਵੱਲੋਂ ਬੇਨਤ ਮਾਇਆ ਅਰਦਾਸ ਕਰਾਈ ਪਾਤਸ਼ਾਹ ਸਤਿਗੁਰੂ ਆਪ ਨਾਮ ਜਾਣੇ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇ ਰੁਕਤ ਦੀ ਨਾਮ ਦਿਖਾ ਰੁਸ ਯਾਤਰਾ।

ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਮੇਲੇ, ਬੋਲੋ ਜੀ। ਸ੍ਰੀ ਅਕਾਲ

ਗੁਰੂ ਪਿਆਰੀ ਸਾਧ ਸੰਗਤ ਜੀ, ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

त्रिपवन महीप सुर नर असुर नेत नेत बन तृण कहत

ਛਤਰ ਧਾਰੀ ਛਤਰੀ ਪਤ ਸ਼ੈਲ ਰੂਪ ਸ਼ੇਤਨਾਥ ਛਾਉਣੀ ਕਰ ਛਾਇਆ ਬਰ ਛਤਰੀ ਪਤ ਗਾਈਐ ਵਿਸ਼ਵਨਾਥ ਵਿਸ਼ਵੰਪਰ ਬੇਦਨਾਥ ਬਾਲਾ ਕਰ ਬਾਜੀਗਰ ਬਾਨ ਧਾਰੀ ਬੰਧਨ ਬਤਾਈਐ ਨਿਓਲੀ ਕਰਮ ਦੁੱਧਾ ਧਾਰੀ ਵਿਦਿਆ ਧਰ ਬ੍ਰਹਮਚਾਰੀ ਧਿਆਨ ਕੋ ਲਗਾਵੈ ਨੈਕ ਧਿਆਨ ਨਾ ਪਾਈਐ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ

ਨਿਆਜ਼ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰ ਰਹੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰ ਕੇ ਹੋਰ ਲਾਭ ਪ੍ਰਾਪਤ ਕਰਨੇ ਦਾ ਸਮਾਂ ਹੈ। ਸਾਧ ਸੰਗਤ ਜੀ, ਉਹ ਜੋ ਅੱਜ ਦਾ ਪਾਵਨ ਦਿਹਾੜਾ ਹੈ, ਮੀਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ ਧੀਰਜ ਧਾਰੀ ਪਰ ਉਪਕਾਰੀ ਸਰਬਤ ਜੀਆਂ ਦੇ ਤਾਰਨਹਾਰ ਸ਼ਾਂਤ ਰਸ ਦੇ ਨਾਲ ਵੀਰ ਰਸ ਦੀ ਦਾਤ ਬਖਸ਼ਿਸ਼ ਕਰਨ ਵਾਲੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸ਼ਾਸਤਰ ਧਾਰਨ ਦਾ ਦਿਵਸ ਹੈ, ਜਿਸ ਨੂੰ ਸ਼ਾਸਤਰ ਧਾਰਨ ਦਿਵਸ ਅਤੇ ਮੀਰੀ ਪੀਰੀ ਦਿਵਸ ਦੇ ਨਾਮ ਦੇ ਨਾਲ ਸਿੱਖ ਜਗਤ ਦੇ ਅੰਦਰ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਤਾਈਂ ਭਵਿੱਖਤ ਬਚਨ ਪਹਿਲਾਂ ਕਰ ਦਿੱਤੇ ਸਨ। ਆਪ ਜੀ ਨੇ ਸ਼ਸਤਰ ਧਾਰਨ ਕਰਨੇ ਨੇ। ਪੁਰਾਤਨ ਰਹੁ ਰੀਤੀ ਗੁਰਮਤ ਮਰਿਆਦਾ ਗੁਰਤਾ ਗੱਦੀ ਦੀ ਜੋ ਆਦ ਸਤਿਗੁਰਾਂ ਤੋਂ ਚੱਲੀ ਆਉਂਦੀ ਹੈ ਉਹ ਰੱਖਣੀ ਹੈ। ਨਵੀਂ ਰੀਤੀ ਇੱਕ ਇਹ ਧਾਰਨ ਕਰਨੀ ਹੈ ਕਿ ਤਖਤ ਦੀ ਰਚਨਾ ਕਰਨੀ ਹੈ, ਤਖਤ ਸਜਾਉਣਾ, ਤਖਤ ਦੇ ਉੱਪਰ ਸਜਣਾ, ਸ਼ਸਤਰ ਧਾਰਨ ਕਰਨੇ ਨੇ ਅਤੇ ਸ਼ਸਤਰਧਾਰੀ ਫੌਜ ਬਣਾਉਣੀ ਹੈ, ਧਰਮ ਦੀ ਰਖਵਾਲੀ ਵਾਸਤੇ ਧਰਮ ਯੁੱਧ ਕਰਕੇ ਦੁਸ਼ਟਾਂ ਦਾ ਸੰਘਾਰ ਕਰਨਾ ਹੈ। ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਬਚਨਾਂ ਦੇ ਅਨੁਸਾਰ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਤਿਆਰੀ ਕੀਤੀ ਹੈ। ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਬਚਨ ਆਉਂਦੇ ਨੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਰਮ ਸਨਮਾਨ ਯੋਗ ਜਗਤ ਪੂਜਨੀਕ ਮਾਤਾ ਗੰਗਾ ਜੀ, ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ, ਚੌਹਾਂ ਨੂੰ ਹੀ ਹਰੀ ਅਕਾਲ ਪੁਰਖ ਵਾਹਿਗੁਰੂ ਪਰਮ ਪਿਤਾ ਪਰਮੇਸ਼ਵਰ ਜੀਆਂ ਦੇ ਦਰਸ਼ਨ ਹੋਏ ਨੇ। ਚੌਹਾਂ ਨੇ ਅਕਾਲ ਪੁਰਖ ਜੀ ਨੂੰ ਨਮਸਕਾਰ ਕੀਤੀ ਹੈ ਅਤੇ ਅਕਾਲ ਪੁਰਖ ਜੀਆਂ ਨੇ ਫਿਰ ਬਚਨ ਕੀਤੇ ਨੇ, ਸ੍ਰੀ ਹਰਗੋਬਿੰਦ ਜੀ ਤੁਸਾਂ ਨੇ ਤਖਤ ਦੀ ਰਚਨਾ ਕਰਨੀ ਹੈ ਅਤੇ ਤਖਤ ਦਾ ਨਾਮ ਸਾਡੇ ਨਾਮ ਤੋਂ ਅਕਾਲ ਤਖਤ ਰੱਖਣਾ ਹੈ, ਤਖਤ ਦੇ ਉੱਪਰ ਸਜਣਾ ਹੈ, ਸ਼ਸਤਰ ਧਾਰਨ ਕਰਨੇ ਨੇ ਅਤੇ ਜ਼ੁਲਮਾਂ ਦਾ ਨਾਸ਼ ਕਰਨਾ। ਤੁਹਾਡੇ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ, ਨਾਮ ਤਖਤ ਦਾ ਸਾਡੇ ਨਾਮ ਤੋਂ ਰੱਖਣਾ ਪਰ ਤਖਤ ਦੇ ਉੱਪਰ ਸੁਭਾਏਮਾਨ ਆਪ ਹੋਣਾ ਹੈ। ਇਸ ਪ੍ਰਕਾਰ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਨਾਲ ਬਚਨ ਹੋਇਆ ਅਤੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਚਨ ਕੀਤਾ, ਬਾਬਾ ਜੀ ਆਪ ਜੀ ਜਾਣਦੇ ਹੋ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਹੁਕਮ ਕੀ ਹੈ। ਅਤੇ ਇਸ ਵੇਲੇ ਫਿਰ ਸਾਧ ਸੰਗਤ ਜੀ ਜਿਸ ਜਗ੍ਹਾ 'ਤੇ ਖੜ੍ਹੇ ਹੋ ਕਰਕੇ ਅਕਾਲ ਪੁਰਖ ਜੀਆਂ ਨੇ ਦਰਸ਼ਨ ਦਿੱਤੇ ਸਨ, ਉਹ ਅਸਥਾਨ ਪਾਵਨ ਸ੍ਰੀ ਕੋਠਾ ਸਾਹਿਬ ਜੀ ਵਾਲਾ ਅਸਥਾਨ ਹੈ, ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਾਵਨ ਸਰੂਪ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਕਰਨ ਵਾਸਤੇ ਜਿੱਥੋਂ ਲਿਜਾਇਆ ਜਾਂਦਾ ਅਤੇ ਸ਼ਾਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਜੀਆਂ ਦੇ ਸੁੱਖ ਆਸਨ ਕਰਨੇ ਤੋਂ ਉਪਰੰਤ ਸੋਨੇ ਦੀ ਪਾਲਕੀ ਦੇ ਵਿੱਚ ਸੁਭਾਏਮਾਨ ਕਰਕੇ ਜਿੱਥੇ ਕੋਠਾ ਸਾਹਿਬ ਦੇ ਅੰਦਰ ਸ੍ਰੀ ਅਕਾਲ ਤਖਤ ਸਾਹਿਬ ਸਰੂਪ ਸੁਭਾਏਮਾਨ ਕੀਤੇ ਜਾਂਦੇ ਨੇ ਨਾ, ਇਹ ਉਹ ਪਾਵਨ ਅਸਥਾਨ ਹੈ। ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਹੁਕਮ ਦੇ ਨਾਲ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸਮੂਹ ਸਿੱਖਾਂ ਨੂੰ, ਸੰਗਤਾਂ ਨੂੰ ਬੁਲਾ ਲਿਆ ਗਿਆ ਅਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਆਪ ਆਪਣੇ ਪਵਿੱਤਰ ਹਸਤ ਕਮਲਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਰੱਖਿਆ ਹੈ। ਫਿਰ ਇਸ ਪ੍ਰਕਾਰ ਚੂਨੇ ਗੱਚ ਦੀ, ਇੱਟਾਂ ਫੜਾਉਣ ਦੀ ਸੇਵਾ ਭਾਈ ਗੁਰਦਾਸ ਜੀ, ਬਾਬਾ ਬੁੱਢਾ ਸਾਹਿਬ ਜੀਆਂ ਨੇ ਕੀਤੀ ਏ ਅਤੇ ਅਕਾਲ ਤਖਤ ਸਾਹਿਬ ਜੀ ਨੂੰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਆਪਣੇ ਹੱਥਾਂ ਦੇ ਨਾਲ ਉਸਾਰਿਆ

ਇਸ ਪਾਵਨ ਮਹਾਨ ਕਾਰਜ ਵਾਸਤੇ ਕੋਈ ਮਿਸਤਰੀ ਜਾਂ ਮਜ਼ਦੂਰ ਨਹੀਂ ਲਗਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਰਚਨਾ ਹੋਈ ਹੈ, ਤਖਤ ਸਜਿਆ ਹੈ, ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਨੇ। ਇਸ ਪ੍ਰਕਾਰ ਸ੍ਰੀ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੇ ਵਿੱਚ ਬਚਨ ਆਉਂਦੇ ਨੇ, ਫਿਰ ਅਕਾਲ ਪੁਰਖ ਵਾਹਿਗੁਰੂ ਜੀ ਪ੍ਰਗਟ ਹੋਏ ਨੇ। ਅਤੇ ਇਸੇ ਪ੍ਰਕਾਰ ਬਚਨ ਹੋਇਆ, ਹੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੁਹਾਡੇ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ, ਅਸੀਂ ਪਾਰ ਬ੍ਰਹਮ ਪਰਮੇਸ਼ਰ ਹਾਂ, ਤੁਸੀਂ ਸਾਡਾ ਹੀ ਸਰਗੁਣ ਸਰੂਪ ਗੁਰ ਪਰਮੇਸ਼ਰ ਹੋ, ਤੁਸਾਂ ਨੇ ਹੁਣ ਤਖਤ ਦੇ ਉੱਪਰ ਸੁਭਾਏਮਾਨ ਹੋਣਾ ਹੈ। ਤਖਤ ਦਾ ਨਾਮ ਸਾਡੇ ਨਾਮ ਤੋਂ ਸ੍ਰੀ ਅਕਾਲ ਤਖਤ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਪਰਮੇਸ਼ਰ ਜੀ ਦਾ ਤਖਤ ਸਾਰੇ ਜਗਤ ਦੇ ਵਿੱਚੋਂ ਸ਼੍ਰੋਮਣੀ ਹੈ, ਇਸ ਤੋਂ ਉੱਪਰ ਦੁਨੀਆਂ ਦਾ ਤਖਤ ਕੋਈ ਨਹੀਂ। ਅਤੇ ਅਕਾਲ ਪੁਰਖ ਜੀ ਨੇ ਬਚਨ ਕੀਤਾ, ਜੋ ਸਾਡੇ ਨਾਮ 'ਤੇ ਤਖਤ ਹੈ ਨਾ, ਇਸ ਦੇ ਉੱਪਰ ਆਪ ਜੀ ਸੁਭਾਏਮਾਨ ਹੋਵੋ। ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਸੰਕੋਚ ਕੀਤਾ, ਪਰਮੇਸ਼ਰ ਜੀ ਆਪ ਜੀ ਦਾ ਤਖਤ ਹੈ, ਇਸ ਦੇ ਉੱਪਰ ਅਸੀਂ ਕਿਵੇਂ ਸੁਭਾਏਮਾਨ ਹੋਈਏ। ਅਤੇ ਪਰਮੇਸ਼ਰ ਜੀਆਂ ਨੇ ਬਚਨ ਕੀਤਾ, ਸਾਡੇ ਵਿੱਚ ਅਤੇ ਤੁਹਾਡੇ ਵਿੱਚ ਕੋਈ ਅੰਤਰ ਨਹੀਂ। ਫਿਰ ਬਾਬਾ ਬੁੱਢਾ ਸਾਹਿਬ ਜੀਆਂ ਨੇ ਪਹਿਲਾਂ ਹੀ ਵਰ ਦੇਣ ਸਮੇਂ ਬਚਨ ਕੀਤਾ ਸੀ, ਸਨਮਾਨਯੋਗ ਮਾਤਾ ਗੰਗਾ ਜੀਆਂ ਦੇ ਤਾਈਂ ਆਪ ਜੀ ਦੇ ਗ੍ਰਹਿ ਵਿਖੇ ਜੋ ਸਾਹਿਬਜ਼ਾਦਾ ਜੀ ਪ੍ਰਗਟ ਹੋਣਗੇ, ਜਗਤ ਗੁਰੂ ਹੋਣਗੇ, ਤਖਤਾਂ ਦੀ ਰਚਨਾ ਕਰਨਗੇ, ਤਖਤਾਂ 'ਤੇ ਸੱਜਣਗੇ, ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਨਗੇ, ਦੁਸ਼ਟਾਂ ਦਾ ਸਿਰ ਭੰਨਣਗੇ। ਅਤੇ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਬਚਨ ਕੀਤਾ, ਅਸੀਂ ਆਪਣੇ ਸਾਧੂਆਂ ਦੇ ਅੰਦਰ ਨਿਰੰਤਰ ਅਭੇਦ ਅਵਸਥਾ ਦੇ ਵਿੱਚ ਵਿਚਰਦੇ ਹਾਂ। ਬਾਬਾ ਬੁੱਢਾ ਸਾਹਿਬ ਜੀ ਵੀ ਸਾਡਾ ਹੀ ਰੂਪ ਨੇ, ਉਹਨਾਂ ਦੀ ਰਸਨਾ ਤੋਂ ਨਿਕਲੇ ਹੋਏ ਬਚਨ ਵੀ ਸੱਚ ਕਰਨੇ ਨੇ, ਅਤੇ ਆਪ ਜੀ ਵੀ ਸਾਡਾ ਹੀ ਸਰੂਪ। ਇਸ ਕਰਕੇ ਤਖਤ ਦੇ ਉੱਪਰ ਤੁਸਾਂ ਨੇ ਸੁਭਾਏਮਾਨ ਹੋਣਾ ਹੈ। ਜੋ ਤਖਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ 'ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ ਸਜਾਇਆ ਗਿਆ ਨਾ, ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਸਰਗੁਣ ਸਰੂਪ ਵਿੱਚ ਪ੍ਰਗਟ ਹੋ ਕਰਕੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੂੰ ਹਸਤ ਕਮਲ ਤੋਂ ਕਹੀਏ ਬਾਂਹ ਤੋਂ ਫੜਿਆ ਹੈ, ਨਾਲ ਲੈ ਕਰਕੇ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਪਰ। ਤਖਤ ਸਾਹਿਬ ਜੀ ਦੇ ਉੱਪਰ ਸਤਿਗੁਰੂ ਹਰਗੋਬਿੰਦ ਸਾਹਿਬ ਜੀਆਂ ਨੂੰ ਸੁਭਾਏਮਾਨ ਕੀਤਾ ਹੈ। ਵੀਰ ਆਸਣ ਲਗਾ ਕਰਕੇ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤਖਤ ਦੇ ਉੱਪਰ ਸੱਜ ਗਏ ਨੇ। ਅਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਨਾਲ ਦੋ ਤਲਵਾਰਾਂ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾਂ ਬਚਨ ਕਰ ਦਿੱਤਾ ਸੀ ਨਾ, ਮੀਰੀ ਅਤੇ ਪੀਰੀ ਦੀਆਂ ਦੋ ਦੋ ਤਲਵਾਰਾਂ ਧਾਰਨ ਕਰਨ ਵਾਲੇ ਹੋਣਗੇ, ਦੋ ਤਲਵਾਰਾਂ ਮੰਗਵਾਈਆਂ ਗਈਆਂ। ਅਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਨੇ ਖੁਦ ਆਪ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਗਲੇ ਵਿਖੇ ਦੋਵੇਂ ਤਲਵਾਰਾਂ ਜਿਹੜੀਆਂ ਨੇ ਵਾਰੀ ਵਾਰੀ ਮੀਰੀ ਦੀ ਅਤੇ ਪੀਰੀ ਦੀ ਧਾਰਨ ਕਰਵਾਈ ਏ। ਇਸ ਪ੍ਰਕਾਰ ਗੁਰਬਿਲਾਸ ਦੇ ਕਰਤਾ ਜੀ ਤਾਂ ਲਿਖਦੇ ਨੇ, ਸਾਰੀਆਂ ਸੰਗਤਾਂ ਨੇ ਜਾਣਿਆ, ਬਾਬਾ ਬੁੱਢਾ ਸਾਹਿਬ ਜੀ ਆਪ ਜੀ ਨੂੰ ਤਲਵਾਰਾਂ ਪਹਿਨਾ ਰਹੇ ਨੇ, ਪਰ ਸਰਗੁਣ ਸਰੂਪ ਧਾਰਨ ਕਰਕੇ ਬਾਬਾ ਬੁੱਢਾ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਆਪ ਜੀ ਨੂੰ ਤਲਵਾਰਾਂ ਧਾਰਨ ਕਰਵਾਈਆਂ ਨੇ। ਫਿਰ ਬਚਨ ਕੀਤਾ, ਸਿੱਖਾਂ ਨੂੰ ਸ਼ਸਤਰਧਾਰੀ ਕਰਨਾ ਹੈ, ਇਸ ਪ੍ਰਕਾਰ ਕੌਮ ਨੂੰ ਸ਼ਸਤਰਧਾਰੀ ਬਣਾ ਕਰਕੇ ਜ਼ੁਲਮ ਦਾ ਨਾਸ਼ ਕਰਨਾ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਇਸ ਵੇਲੇ ਭਾਈ ਗੁਰਦਾਸ ਜੀ ਅਤੇ ਮੁਖੀ ਸਿੱਖਾਂ ਨੂੰ ਉਸੇ ਵੇਲੇ ਕੋਲ ਬੁਲਾਇਆ, ਫਿਰ ਸੰਗਤਾਂ ਦੇ ਨਾਮ 'ਤੇ ਹੁਕਮਨਾਮੇ ਲਿਖਵਾਏ ਨੇ ਕਿ 15 ਦਿਨਾਂ ਦੇ ਅੰਦਰ ਅੰਦਰ ਸ਼ਸਤਰ ਗੁਰੂ ਘਰ ਦੇ ਅੰਦਰ ਭੇਟਾ ਕਰੋ, ਘੋੜੇ ਜਿਹੜੇ ਨੇ ਗੁਰੂ ਘਰ ਦੇ ਅੰਦਰ ਭੇਟਾ ਕਰੋ, ਗੁਰੂ ਘਰ ਦੀਆਂ ਖੁਸ਼ੀਆਂ ਲੈਣ ਲਈ ਭੇਜੋ ਘੋੜੇ ਅਤੇ ਹਥਿਆਰ। ਇਸ ਪ੍ਰਕਾਰ ਸ਼ਸਤਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਧਾਰਨ ਕਰਾਏ, ਸਿੱਖਾਂ ਨੂੰ ਧਾਰਨ ਕਰਾਏ। ਬਾਬਾ ਬੁੱਢਾ ਸਾਹਿਬ ਜੀਆਂ ਦੀ ਉਮਰ ਲਗਭਗ 125 ਸਾਲ ਸੀ, ਅਤੇ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਵੀ ਸ਼ਸਤਰਧਾਰੀ ਬਣਾਇਆ, ਸ੍ਰੀ ਸਾਹਿਬ ਬਾਬਾ ਬੁੱਢਾ ਸਾਹਿਬ ਜੀਆਂ ਨੇ ਆਪਣੇ ਗਲ ਵਿਖੇ ਪਹਿਨੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਿੱਖਾਂ ਵਿੱਚੋਂ ਸਭ ਤੋਂ ਵੱਡੇ, ਜੋ ਗੁਰਸਿੱਖੀ ਕੀ ਅਵਧ ਆਧਾਰਾ, ਜੋ ਗੁਰਸਿੱਖੀ ਦੀ ਹੱਦ ਬਾਬਾ ਬੁੱਢਾ ਸਾਹਿਬ ਜੀ ਨੇ, ਉਹਨਾਂ ਨੇ ਵੀ ਸ਼ਸਤਰ ਧਾਰਨ ਕੀਤੇ। ਬਾਬਾ ਬਿਧੀ ਚੰਦ ਸਾਹਿਬ ਜੀ, ਸਾਰੇ ਮੁਖੀ ਸਿੱਖ ਅਤੇ ਸੰਗਤਾਂ ਦੇ ਵਿੱਚੋਂ ਪ੍ਰੇਮੀ ਜਿਹੜੇ ਸਤਿਗੁਰੂ ਜੀ ਦੀ ਸੇਵਾ ਦੇ ਭਾਵ ਦੇ ਨਾਲ ਆਏ ਨੇ, ਸਾਰਿਆਂ ਨੇ ਸ਼ਸਤਰ ਧਾਰਨ ਕੀਤੇ ਨੇ। 15 ਦਿਨਾਂ ਦੇ ਅੰਦਰ ਸ਼ਸਤਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਪੁੱਜੇ ਨੇ, ਘੋੜੇ ਪੁੱਜਣੇ ਸ਼ੁਰੂ ਹੋ ਗਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਥਾ ਯੋਗ ਸਿੱਖਾਂ ਨੂੰ ਘੋੜੇ ਅਤੇ ਸ਼ਸਤਰ ਬਖਸ਼ ਕਰਕੇ ਆਪ ਪਹਿਨਾਵਣਾ ਕਰਦੇ ਨੇ। ਇਵੇਂ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਬਚਨ ਕੀਤਾ, ਮੀਰੀ ਦੇ ਨਾਲ ਮੀਰਾਂ ਦੀ ਅਰਥਾਤ ਬਾਦਸ਼ਾਹਾਂ ਦੀ ਬਾਦਸ਼ਾਹੀ ਖਿੱਚ ਲੈਣੀ ਹੈ, ਅਤੇ ਪੀਰੀ ਦੇ ਨਾਲ ਸਾਰੇ ਪੀਰਾਂ ਦੀ ਪੀਰੀ ਖਿੱਚ ਲੈਣੀ ਹੈ, ਕਿਉਂਕਿ ਸਾਰੀਆਂ ਬਾਦਸ਼ਾਹੀਆਂ ਅਤੇ ਪੀਰੀਆਂ
ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਗੁਰਤਾ ਗੱਦੀ ਦੇ ਅਧੀਨ ਨੇ। ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੌਤਕ ਕੀਤਾ, ਫਿਰ ਚਾਰ ਵੱਡੀਆਂ ਭਾਰੀ ਜੰਗਾਂ ਲੜ ਕਰਕੇ ਜ਼ੁਲਮਾਂ ਦਾ ਨਾਸ਼ ਕੀਤਾ। ਇਸੇ ਪ੍ਰਕਾਰ ਫਿਰ ਵਚਨ ਕਰ ਦਿੱਤਾ ਸੱਤਵੇਂ ਪਾਤਸ਼ਾਹ ਜੀਆਂ ਨੂੰ, 2200 ਘੋੜ ਅਸਵਾਰ ਸਦਾ ਆਪਣੇ ਨਾਲ ਰੱਖਣੇ ਨੇ। ਇਹਨਾਂ ਬਚਨਾਂ ਨੂੰ ਸਤਿਗੁਰੂ ਸ੍ਰੀ ਗੁਰੂ ਹਰਿਰਾਏ ਸਾਹਿਬ ਜੀਆਂ ਨੇ ਨਿਭਾਇਆ। ਇਹ ਵੀ ਜ਼ਿਕਰਯੋਗ ਹੈ, ਅਕਾਲ ਪੁਰਖ ਜੀਆਂ ਨੇ ਬਚਨ ਕੀਤਾ ਸੀ ਸ੍ਰੀ ਹਰਗੋਬਿੰਦ ਸਾਹਿਬ ਜੀ, ਸਾਡੇ ਵਿੱਚ ਅਤੇ ਤੁਹਾਡੇ ਵਿੱਚ ਕੋਈ ਭੇਦ ਨਹੀਂ, ਤਖ਼ਤ ਸਾਡੇ ਨਾਮ 'ਤੇ ਹੈ, ਇਸ ਦੇ ਉੱਪਰ ਤੁਸੀਂ ਸੱਜੋਗੇ। ਜਦੋਂ ਤੱਕ ਸਰੀਰ ਕਰਕੇ ਧਰਤੀ ਦੇ ਉੱਪਰ ਮੌਜੂਦ ਹੈ ਆਪ ਜੀ ਤਖ਼ਤਾਂ ਦੇ ਮਾਲਕ ਰਹੋਗੇ, ਉਪਰੰਤ ਜਿਹੜੇ ਸ਼ਸਤਰ ਨੇ ਇਹ ਵੀ ਸਾਡਾ ਹੀ ਸਰੂਪ ਨੇ, ਅਤੇ ਸਾਡੀ ਪੂਜਾ ਵਾਸਤੇ, ਅਕਾਲ ਦੀ ਪੂਜਾ ਵਾਸਤੇ ਸ਼ਸਤਰਾਂ ਨੂੰ ਇਸ ਤਖ਼ਤ ਦੇ ਉੱਪਰ ਸੁਭਾਏਮਾਨ ਕਰਨਾ ਹੈ। ਇੱਥੇ ਸ਼ਸਤਰਾਂ ਦਾ ਪੂਜਨ ਹੋਵੇ, ਸ਼ਸਤਰਾਂ ਦਾ ਪੂਜਨ ਹੀ ਸਾਡਾ ਪੂਜਨ ਹੈ। ਸਤਿ ਸੰਗਤ ਜੀ, ਅੱਜ ਜਿੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਪ੍ਰਕਾਸ਼ਮਾਨ ਹੈ ਨਾ, ਨਾਲ ਹੀ ਸੋਨੇ ਦੀ ਪਾਲਕੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਅਤੇ ਸਿੱਖਾਂ ਦੇ ਇਤਿਹਾਸਕ ਸ਼ਾਸਤਰ ਪਾਲਕੀ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਨੇ, ਜਿੱਥੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਗਤਾਂ ਨਤਮਸਤਕ ਹੁੰਦੀਆਂ ਨੇ, ਉੱਥੇ ਸ਼ਸਤਰਾਂ ਨੂੰ ਵੀ ਨਤਮਸਤਕ ਹੁੰਦੀਆਂ ਨੇ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਆਪਣਾ ਹੁਕਮ ਹੈ, ਇੱਥੇ ਸ਼ਸਤਰਾਂ ਦੇ ਰੂਪ ਵਿੱਚ ਸਾਡਾ ਪੂਜਨ ਹੋਵੇਗਾ। ਇਸ ਪ੍ਰਕਾਰ ਸ਼ਾਸਤਰਾਂ ਦੇ ਰੂਪ ਦੇ ਵਿੱਚ ਅਕਾਲ ਪੁਰਖ ਜੀ ਦਾ ਪੂਜਨ ਅਤੇ ਸ਼ਬਦ ਰੂਪ ਦੇ ਵਿੱਚ ਵੀ ਅਕਾਲ ਪੁਰਖ ਜੀ ਦਾ ਪੂਜਨ, ਇਵੇਂ ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਤੇ ਸ਼ਾਸਤਰ ਦੋਨਾਂ ਦਾ ਪੂਜਨ ਸਾਧ ਸੰਗਤ ਜੀ ਇਕੱਠਿਆ ਹੁੰਦਾ ਹੈ। ਇਸੇ ਪ੍ਰਕਾਰ ਅੱਗੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਸਤਰ ਧਾਰੀ ਹੋਏ, ਉਹ ਤੇਗ ਦੇ ਕਮਾਲ ਆਪ ਜੀ ਨੇ ਯੁੱਧ ਭੂਮੀ ਦੇ ਅੰਦਰ ਦਿਖਾਏ ਕਿ ਦੁਸ਼ਮਣ ਵੀ ਜੰਗ ਕਰਨ ਨੂੰ ਹਟ ਕੇ ਅਤੇ ਖਲੋ ਕੇ ਆਪ ਜੀ ਦੀ ਚੱਲਦੀ ਤੇਗ ਨੂੰ ਦੇਖਦੇ ਸਨ। ਫਿਰ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਇਸੇ ਪ੍ਰਕਾਰ ਸਾਧ ਸੰਗਤ ਜੀ ਜਿੱਥੇ ਆਪ ਸ਼ਸਤਰਧਾਰੀ ਨੇ ਅੰਮ੍ਰਿਤ ਛਕਾ ਕਰਕੇ ਆਪਣੀ ਸਾਰੀ ਕੌਮ ਨੂੰ ਸ਼ਸਤਰਧਾਰੀ ਕਰ ਦਿੱਤਾ, ਅਤੇ ਇਸ ਪ੍ਰਕਾਰ ਸ੍ਰੀਮੁਖ ਤੋਂ ਆਪ ਜੀ ਨੇ ਬਚਨ ਉਚਾਰੇ ਨੇ, ਸ੍ਰੀਮੁਖ ਭਨਿਓ ਗਰੀਬ ਨਿਵਾਜ, ਸ਼ਾਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰਹੇ ਤਿਸ ਬਿਗਰੇ ਕਾਜ, ਜਾਂ ਤੇ ਸਰਬ ਖਾਲਸਾ ਸੁਣੀਅਹੇ ਸ਼ਸਤਰ ਧਰਬੂ ਉੱਤਮ ਗੁਣੀਅਹੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਹੱਥ ਮਾਲਾ ਦੂਜੇ ਤੇਗ ਦੇ ਕੇ ਭਗਤੀ ਸ਼ਕਤੀ ਨੂੰ ਇਕੱਠਿਆਂ ਜੋੜ ਦਿੱਤਾ, ਅਤੇ ਦਸਵੇਂ ਜਾਮੇ ਵਿੱਚ ਐਸਾ ਖਾਲਸਾ ਆਪ ਜੀ ਨੇ ਪ੍ਰਗਟ ਕਰ ਦਿੱਤਾ ਜਿਹੜਾ ਸਾਧ ਸੰਗਤ ਜੀ 125,000 ਦੇ ਨਾਲ ਇਕੱਲਾ ਮੱਥਾ ਡਾ ਕੇ ਖੜ ਜਾਂਦਾ ਹੈ ਅਤੇ ਕਦੇ ਡਰਦਾ ਅਤੇ ਝੁਕਦਾ ਨਹੀਂ, ਜਿਸ ਦੀਆਂ ਚਿੜੀਆਂ ਵੀ ਬਾਜਾਂ 'ਤੇ ਹੋਣ ਭਾਰੂ, ਉਸ ਦੇ ਸਿੰਘਾਂ ਦੀ ਕਿੱਡੀ ਕੋਈ ਸ਼ਾਨ ਹੋ ਸੀ, 125,000 ਨਾਲ ਇੱਕ ਲੜਵਾਉਣ ਵਾਲਾ ਕਲਗੀਧਰ ਖੁਦ ਕਿੱਡਾ ਬਲਵਾਨ ਹੋ ਸੀ। ਐਸਾ ਸੂਰਬੀਰ ਖਾਲਸਾ ਸ਼ਸਤਰਧਾਰੀ ਆਪ ਜੀ ਨੇ ਸਾਜ ਦਿੱਤਾ ਹੈ, ਇੱਕ ਮੁੱਠ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ 'ਚੋਂ ਘੂਰ ਘੂਰ ਮੌਤ ਨੂੰ ਡਰਾਵੇ ਤੇਰਾ ਖਾਲਸਾ, ਤੇਰੇ ਦਰਬਾਰ ਦਿਆਂ ਜੋੜਿਆਂ ਦੀ ਧੂੜ ਲੈ ਕੇ ਠੋਕਰਾਂ ਨਵਾਬੀਆਂ ਨੂੰ ਲਾਵੇ ਤੇਰਾ ਖਾਲਸਾ, 5 ਘੁੱਟ ਪੀ ਕੇ ਤੇਰੇ ਬਾਟਿਓਂ ਪ੍ਰੇਮ ਵਾਲੇ ਮਸਤੇ ਹੋਏ ਹਾਥੀਆਂ ਨੂੰ ਢਾਵੇ ਤੇਰਾ ਖਾਲਸਾ, ਲੋੜ ਕਦੇ ਪਵੇ ਜੇ ਨਿਸ਼ਾਨਾ ਅਜਮਾਵਣੇ ਦੀ ਗੋਲੀ ਮੂਹਰੇ ਛਾਤੀਆਂ ਨੂੰ ਡਾਵੇ ਤੇਰਾ ਖਾਲਸਾ। ਐਸਾ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸ਼ਸਤਰਧਾਰੀ ਸੂਰਬੀਰ ਖਾਲਸਾ ਸਾਜਿਆ, ਜੋ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਮੂਲ ਰੂਪ ਦੇ ਵਿੱਚ ਸ਼ਸਤਰਾਂ ਦੀ ਦਾਤ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿੱਖਾਂ ਦੇ ਤਾਂ ਹੀ ਬਖਸ਼ਿਸ਼ ਕੀਤੀ ਹੈ, ਅਤੇ ਦਸਵੇਂ ਜਾਮੇ ਦੇ ਵਿੱਚ ਆਪ ਜੀ ਨੇ ਕਕਾਰਾਂ ਦੇ ਰੂਪ ਦੇ ਵਿੱਚ ਸ਼ਸਤਰਾਂ ਦੀ ਪਰਪੱਕਤਾ ਕਰਵਾ ਦਿੱਤੀ ਹੈ। ਸੋ ਅੱਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਸ਼ਾਸਤਰ ਧਾਰਨ ਦਾ ਦਿਵਸ, ਮੀਰੀ ਪੀਰੀ ਦਿਵਸ ਹੈ। ਸਮੂਹ ਸੰਗਤਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸ਼ਾਸਤਰ ਧਾਰਨ ਗੁਰਪੁਰਬ ਦੀਆਂ ਬੇਅੰਤ ਬੇਅੰਤ ਬੇਅੰਤ ਵਧਾਈਆਂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜ ਕਰਕੇ ਹੋਰ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਜਗਿਆਸੂ ਜਨਾਂ ਦਾ ਬੇਨਤੀ ਰੂਪ ਦੇ ਵਿੱਚ ਸਵਾਲ ਹੈ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਉਹ ਕਿਹੜੀਆਂ ਜਗਿਆਸੂ ਰੂਪ ਇਸਤਰੀਆਂ ਨੇ ਜਿਨ੍ਹਾਂ ਨੂੰ ਪਤੀ ਪਰਮੇਸ਼ਰ ਜੀ ਆਪਣੇ ਅਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਮੇਲ ਕਰਕੇ ਰੱਖਦੇ ਨੇ, ਜਿਨ੍ਹਾਂ ਨੂੰ ਸਰੂਪ ਰੂਪ ਦੀ ਅਭੇਦਤਾ ਦਿੰਦੇ ਨੇ, ਕਿਰਪਾ ਕਰਕੇ ਦੱਸੋ ਜੀ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਲੋਕ ਮਹੱਲਾ ਤੀਜਾ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ।
1: ਸਹਜ ਸੁਖ ਸੁਤੀ ਸ਼ਬਦ ਸਮਾਏ,
0: ਹਜ਼ੂਰ ਬਚਨ ਕਰਦੇ ਨੇ ਭਾਈ ਸ਼ਬਦ ਸਮਾਏ, ਜਿਹੜੀਆਂ ਜਗਿਆਸੂ ਰੂਪ ਇਸਤਰੀਆਂ ਪਾਵਨ ਗੁਰ ਸ਼ਬਦ ਦੇ ਅੰਦਰ ਹੀ ਸਮਾਈਆਂ ਰਹਿੰਦੀਆਂ ਨੇ। ਸਹਿਜੇ ਸੁਖ ਸੁਤੀ, ਸਹਿਜੇ ਹੀ ਸੁਭਾਵਕ ਹੀ ਸੁਤੇ ਸਿੱਧ ਹੀ ਉਹ ਸ਼ਾਂਤੀ ਰੂਪੀ ਸੁਖ ਅਵਸਥਾ ਸਮਾਧੀ ਦੇ ਅੰਦਰ ਸਥਿਤ ਹੋਈਆਂ ਹਨ, ਲੀਨ ਹੋਈਆਂ ਹਨ।
1: ਆਪੇ ਪ੍ਰਭ ਮੇਲ ਲਈ ਗੱਲ ਲਾਏ,
0: ਪ੍ਰਭੂ ਪਰਮੇਸ਼ਰ ਜੀ ਨੇ ਆਪ ਹੀ ਉਹਨਾਂ ਨੂੰ ਸਤਿਗੁਰੂ ਜੀ ਦੇ ਨਾਲ ਮੇਲ ਦਿੱਤਾ ਹੈ, ਅਥਵਾ ਸਤਿਗੁਰੂ ਜੀ ਨੇ ਕਿਰਪਾਲਤਾ ਕਰਕੇ ਉਪਦੇਸ਼ ਦੀ ਦਾਤ ਦੇ ਕਰਕੇ ਆਪ ਹੀ ਤਿੰਨਾਂ ਨੂੰ ਵਾਹਿਗੁਰੂ ਜੀ ਦੇ ਨਾਲ ਮੇਲ ਦਿੱਤਾ ਹੈ। ਤੇ ਸਤਿਗੁਰੂ ਜੀ ਦੀਆਂ ਮੇਲੀਆਂ ਹੋਈਆਂ ਉਹਨਾਂ ਜਗਿਆਸੂ ਰੂਪ ਇਸਤਰੀਆਂ ਨੂੰ ਵਾਹਿਗੁਰੂ ਜੀ ਨੇ ਆਪ ਆਪਣੇ ਗਲ ਦੇ ਨਾਲ ਲਾਇਆ ਹੈ, ਆਪਣੇ ਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਮਿਲਾਇਆ ਹੈ, ਸਰੂਪ ਰੂਪ ਦੀ ਅਭੇਦਤਾ ਬਖਸ਼ਿਸ਼ ਕੀਤੀ ਹੈ ਜੀਓ।
1: ਦੁਬਿਧਾ ਚੂਕੀ ਸਹਿਜ ਸੁਭਾਏ,
0: ਮਹਾਰਾਜ ਤਿੰਨਾਂ ਉੱਤਮ ਜਗਿਆਸੂ ਰੂਪ ਮਹਾਤਮਾ ਦੀ, ਤਿੰਨਾਂ ਸਖੀਆਂ ਦੀ ਮਨੋ ਦਸ਼ਾ, ਮਨ ਦੀ ਅਵਸਥਾ ਕੈਸੀ ਹੁੰਦੀ ਹੈ ਜੀ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਸਹਿਜੇ ਹੀ ਸੁਭਾਵਕ ਹੀ ਸੁਤੇ ਸਿੱਧ ਹੀ ਉਹਨਾਂ ਦੇ ਮਨ ਦੀ ਜਿਹੜੀ ਦੁਬਿਧਾ ਸੀ ਉਹ ਚੁੱਕੀ ਗਈ ਏ। ਇਨ ਦੁਬਿਧਾ ਘਰ ਬਹੁਤੇ ਗੱਲ ਏ, ਜਿਹੜੀ ਦੁਬਿਧਾ ਵਾਹਿਗੁਰੂ ਜੀ ਦੀ ਬੰਦਗੀ ਵੱਲ ਨਹੀਂ ਨਾ ਆਉਣ ਦਿੰਦੀ, ਮਨ ਦੇ ਅੰਦਰ ਦੁਚਿੱਤਾਪਨ ਪੈਦਾ ਕਰਕੇ ਰੱਖਦੀ ਏ, ਮਨੋਦਸ਼ਾ ਐਸੀ ਹੁੰਦੀ ਏ ਦੁਬਿਧਾ ਤੇ ਨੇੜੇ ਤੇੜੇ ਵੀ ਨਹੀਂ, ਸਹਿਜੇ ਹੀ ਸੁਭਾਵਕ ਹੀ ਉਹਨਾਂ ਦੀ ਦੁਬਿਧਾ ਅਭਾਵ ਹੋ ਗਈ ਹੈ ਜੀਓ।
1: ਅੰਤਰ ਨਾਮ ਵਸਿਆ ਮਨ ਆਏ,
0: ਦੁਬਿਧਾ ਦਾ ਨਾਸ਼ ਹੋਣੇ ਕਰਕੇ ਹਿਰਦੇ ਦੇ ਅੰਦਰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਸਹਿਜ ਹੀ ਆ ਕਰਕੇ ਵਸਿਆ ਹੈ ਜੀਓ।
1: ਸੇ ਕੰਠ ਲਾਏ ਜੇ ਭੰਨ ਕੜਾਏ,
0: ਜਿਹੜੇ ਪਰਮੇਸ਼ਰ ਜੀ ਸਾਰੀ ਸ੍ਰਿਸ਼ਟੀ ਦੀ ਘਾਟ ਨੂੰ ਘੜਦੇ ਨੇ, ਪੈਦਾ ਕਰਦੇ ਉਤਪੰਨ ਕਰਦੇ ਨੇ ਕਰਤਾ ਰੂਪ ਹੋ ਕਰਕੇ, ਤੇ ਜਿਹੜੇ ਪਰਮੇਸ਼ਰ ਜੀ ਮਹਾਪਰਲਾਉ ਕਰਕੇ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਜੀ ਨੂੰ ਤਿੰਨਾਂ ਦੀਆਂ ਪੁਰੀਆਂ ਦੇ ਸਮੇਤ ਸ਼ਾਂਤ ਕਰ ਦਿੰਦੇ ਨੇ, ਮੇਟ ਦਿੰਦੇ ਨੇ, ਐਸੇ ਪਰਮੇਸ਼ਰ ਜੀ ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲੇ ਤੇ ਨਾਸ਼ ਕਰ ਦੇਣ ਵਾਲੇ ਆਪ ਹੀ ਐਸੀਆਂ ਜਗਿਆਸੂ ਰੂਪ ਮਹਾਤਮਾ ਰੂਪ ਸਾਧੂ ਰੂਪ ਸੰਤ ਰੂਪ ਸਖੀਆਂ ਨੂੰ ਸੇ ਕੰਠ ਲਾਏ, ਆਪ ਆਪਣੇ ਕੰਠ ਭੇਦ ਨਿਸ਼ਚੇ ਦੇ ਨਾਲ ਲਾ ਲੈਂਦੇ ਨੇ। ਇਸੇ ਪ੍ਰਕਾਰ
1: ਸੇ ਕੰਠ ਲਾਏ ਜੇ ਭੰਨ ਕੜਾਏ,
0: ਜਿਨ੍ਹਾਂ ਮਹਾਤਮਾ ਜਨਾਂ ਨੇ ਉੱਤਮ ਅਧਿਕਾਰੀਆਂ ਨੇ ਜਿਨ੍ਹਾਂ ਸ੍ਰੇਸ਼ਟ ਜਗਿਆਸੂਆਂ ਨੇ ਭੰਨ ਆਪਣੇ ਹਿਰਦੇ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਡੇਰਾ ਅਗਿਆਨ ਨੂੰ ਭੰਨ ਦਿੱਤਾ ਹੈ, ਕਢਾਏ ਜਿਨ੍ਹਾਂ ਨੇ ਸੁਗੜ ਰੂਪ ਹੋ ਕਰਕੇ ਹਿਰਦੇ ਦੇ ਅੰਦਰ ਸੱਤ ਸੰਤੋਖ ਦਇਆ ਧਰਮ ਵਿਚਾਰ ਦੀਆਂ ਸ੍ਰੇਸ਼ਟ ਘਾਟਾਂ ਨੂੰ ਘੜਿਆ ਹੈ, ਅਰਥਾਤ ਜਿਨ੍ਹਾਂ ਨੇ ਔਗਣ ਮੇਟੇ ਨੇ, ਇਸੇ ਪ੍ਰਕਾਰ ਦੈਵੀ ਸੰਪਦਾ ਨੂੰ ਸ਼ੁਭ ਗੁਣਾਂ ਦੇ ਸਹਿਤ ਧਾਰਨ ਕਰ ਲਿਆ, ਸੇ ਕੰਠ ਲਾਏ, ਉਹਨਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਨੇ ਸ਼ੁੱਧ ਸਰੂਪ ਜਾਣ ਕਰਕੇ ਆਪਣੇ ਭੇਦ ਨਿਸ਼ਚੇ ਰੂਪ ਕੰਠ ਦੇ ਨਾਲ ਲਾ ਲਿਆ ਹੈ, ਅਰਥਾਤ ਆਪਣੇ ਵਿੱਚ ਅਭੇਦਤ ਕਰ ਲਿਆ ਹੈ ਜੀਓ।
1: ਨਾਨਕ ਜੋ ਤੁਰ ਮਿਲੇ ਸੇ ਹੁਣ ਆਣ ਮਿਲਾਏ,
0: ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਇਹ ਗੁਰਸਿੱਖ ਪਿਆਰਿਓ, ਜਿਨ੍ਹਾਂ ਨੂੰ ਤੁਰ ਦਰਗਾਹ ਤੋਂ ਹੀ ਪਰਮੇਸ਼ਰ ਜੀ ਨੇ ਆਪਣੇ ਨਾਲ ਮਿਲਣੇ ਦਾ ਲੇਖ ਮਸਤਕ ਦੇ ਉੱਪਰ ਪਾ ਦਿੱਤਾ ਨਾ, ਉਹ ਆਪ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲੇ ਨੇ, ਸੇ ਉਹ ਪੁਰਖ ਉਹ ਸੰਤ ਜਨ ਉਹ ਮਹਾਤਮਾ ਹੁਣ ਮੌਜੂਦਾ ਸਮੇਂ ਵਿੱਚ ਆਣ ਮਿਲਾਏ, ਹੋਰਨਾਂ ਪ੍ਰਾਣੀਆਂ ਨੂੰ ਵੀ ਅੰਮ੍ਰਿਤ ਨਾਮ ਜਪਾ ਕਰਕੇ ਵਾਹਿਗੁਰੂ ਜੀ ਦੇ ਨਾਲ ਮਿਲਦੇ ਨੇ, ਉਹ ਆਪ ਤੇ ਮਿਲੇ ਹੋਏ ਨੇ, ਦੂਜਿਆਂ ਨੂੰ ਨਾਮ ਜਪਾ ਕਰਕੇ ਵਾਹਿਗੁਰੂ ਜੀ ਦੇ ਸਰੂਪ ਰੂਪ ਦੀ ਅਭੇਦਤਾ ਦਾ ਮਾਰਗ ਦੱਸ ਕਰਕੇ ਵਾਹਿਗੁਰੂ ਜੀ ਦੇ ਨਾਲ ਭੇਦ ਕਰਦੇ ਹਨ ਜੀਓ।
1: ਮਹੱਲਾ ਤੀਜਾ,
0: ਫਿਰ ਸਤਿਗੁਰਾਂ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜੇ ਅੰਮ੍ਰਿਤ ਨਾਮ ਨੂੰ ਜਪਦੇ ਹੀ ਨਹੀਂ, ਜਿਨ੍ਹਾਂ ਨੇ ਨਾਮ ਵਿਸਾਰ ਦਿੱਤਾ ਹੋਇਆ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਯਤਨ ਕਰਦੇ ਨੇ, ਦੇਵੀਆਂ ਦੇ ਨਾਮ ਨੂੰ ਜਪਦੇ ਨੇ, ਦੇਵਤਿਆਂ ਦੇ ਨਾਮ ਨੂੰ ਜਪਦੇ ਨੇ, ਤਿੰਨਾਂ ਦੇ ਮੰਤਰਾਂ ਨੂੰ ਜਪਦੇ ਨੇ, ਸ਼ਕਾਮ ਕਰਮ ਕਰਦੇ ਨੇ, ਹੱਠ ਯੋਗ ਸਾਧਨ ਇਤਿਆਦਿਕ ਬਹੁਤ ਕਰਦੇ ਨੇ, ਕੀ ਉਹ ਲੇਖੇ ਵਿੱਚ ਪੈ ਜਾਂਦੇ ਨੇ? ਕੀ ਉਹ ਵੀ ਸੰਸਾਰ ਸਾਗਰ ਤੋਂ ਤਰ ਜਾਂਦੇ ਨੇ? ਕੀ ਉਹਨਾਂ ਦੀ ਕਲਿਆਣ ਹੋ ਜਾਂਦੀ ਹੈ? ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਜਿੰਨੇ ਨਾਮ ਵਿਸਾਰਿਆ
0: ਭਾਈ, ਜਿਨ੍ਹਾਂ ਪ੍ਰਾਣੀਆਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਜਾਪ ਕਰਨਾ, ਸਿਮਰਨ ਕਰਨਾ, ਭਜਨ ਕਰਨਾ, ਹਿਰਦੇ ਦੇ ਵਿੱਚੋਂ ਵਿਸਾਰ ਦਿੱਤਾ ਹੋਇਆ ਹੈ,
1: ਕਿਆ ਜਪ ਜਪ ਹੈ ਹੋਰ,
0: ਉਹ ਹੋਰਨਾ ਜਾਪਾਂ ਦੇ ਜਾਪ ਕੀ ਜਪਣਗੇ? ਹੋਰਨਾ ਮੰਤਰਾਂ ਦੇ ਜਾਪ ਨੂੰ ਜਪਣੇ ਵਾਲੇ ਹੋ ਕਰਕੇ ਕੀ ਜਪ ਲੈਣਗੇ? ਕਿਉਂਕਿ ਦੇਵੀ ਦੇਵਤੇ ਵੀ ਤਿੰਨਾਂ ਦੀ ਸੇਵਾ ਤੇ ਕੀਤੇ ਹੋਏ ਜਪ ਨੂੰ ਪ੍ਰਵਾਨ ਨਹੀਂ ਕਰਦੇ, ਜਿਹੜੇ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦੇ ਨੇ। ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕੀਤੀ, ਉਹ ਇਸੇ ਪ੍ਰਕਾਰ ਜੰਤਰਾਂ ਮੰਤਰਾਂ ਤੰਤਰਾਂ ਇਤਿਆਦਿਕਾਂ ਦੇ ਜਪ ਨੂੰ ਕੀ ਜਪਣਗੇ? ਓਮ ਨਮ ਹੈ ਸ਼ਿਵਾਏ, ਓਮ ਬ੍ਰਹਮ ਦੇਵਾਏ ਨਮ ਹੈ, ਓਮ ਵਾਸੁਦੇਵਾਏ ਨਮ ਹੈ, ਇਤਿਆਦਿਕ ਦੇਵਤਿਆਂ ਦੇ ਮੰਤਰਾਂ ਦਾ ਕੀ ਜਾਪ ਕਰਨਗੇ? ਪੇਡ ਮੁੰਡਾ ਹੂੰ ਕੱਟੀਐ ਤਿਸ ਡਾਲ ਸੁਕੰਦੇ, ਜਿਹੜੇ ਦਰਖਤ ਦਾ ਮੁੱਢ ਕੱਟ ਦਿੱਤਾ ਜਾਵੇ ਕੁਰਬਲੀਆਂ ਆਪੇ ਹੀ ਸੁੱਕ ਜਾਂਦੀਆਂ ਨੇ। ਅਤੇ ਮੁੱਢ ਰੂਪ ਹੈ ਪਰਮੇਸ਼ਰ ਜੀ, ਜਿਹੜੇ ਪਰਮੇਸ਼ਰ ਜੀ ਦੇ ਨਾਲ ਵੀ ਕੱਟੇ ਗਏ ਜਾਪ ਤਿਆਗ ਦਿੱਤਾ, ਸ਼ੁਭ ਗੁਣਾਂ ਦੀਆਂ ਕੁਰੁੰਬਲੀਆਂ ਆਪੇ ਹੀ ਕੱਟੀਆਂ ਜਾਂਦੀਆਂ ਨੇ। ਜਦੋਂ ਸ਼ੁਭ ਗੁਣ ਹੀ ਪੱਲੇ ਨਾ ਰਹੇ ਤਾਂ ਹੋਰ ਜਾਪਾਂ ਨੂੰ ਕੀ ਜਪ ਲੈਣਗੇ? ਉਹ ਇਸ ਪ੍ਰਕਾਰ ਉਹਨਾਂ ਦੇ ਹੋਰ ਜਾਪ ਵੀ ਸਫਲੇ ਨਹੀਂ ਹਨ।
1: ਬਿਸ਼ਕਾ ਅੰਦਰ ਕੀਟ ਸੇ
0: ਮਹਾਰਾਜ, ਫਿਰ ਜੇ ਤਿੰਨਾਂ ਦੇ ਜਾਪ ਸਫਲੇ ਨਹੀਂ, ਕੋਈ ਸਜ਼ਾ ਮਿਲਦੀ ਹੋਵੇਗੀ ਤਿੰਨਾਂ ਨੂੰ? ਹਜ਼ੂਰ ਬਚਨ ਕਰਦੇ ਨੇ, ਜਦੋਂ ਤੱਕ ਜਿਉਂਦੇ ਰਹਿੰਦੇ ਨੇ ਵਿਸ਼ੇ ਵਿਕਾਰਾਂ ਰੂਪੀ ਗੰਦਗੀ ਦੇ ਕੀੜੇ ਬਣੇ ਰਹਿੰਦੇ ਨੇ। ਇਸੇ ਪ੍ਰਕਾਰ
1: ਬਿਸ਼ਟਾ ਅੰਦਰ ਕੀਟ ਸੇ
0: ਜਦੋਂ ਉਹ ਮਰ ਜਾਂਦੇ ਨੇ, ਚੜ੍ਹਾਈ ਕਰ ਜਾਂਦੇ ਨੇ ਨਾ ਪਰਮੇਸ਼ਰ ਜੀ ਵੱਲੋਂ ਬੇਮੁੱਖ ਹੋਣੇ ਕਰਕੇ, ਫਿਰ ਦਰਗਾਹੀ ਸਜ਼ਾ ਇਹ ਮਿਲਦੀ ਹੈ। ਗੰਦਗੀ ਦੇ ਵਿਸ਼ਟਾ ਦੇ ਕੀੜੇ ਬਣਾ ਕਰਕੇ ਤਿੰਨਾਂ ਨੂੰ ਪੈਦਾ ਕੀਤਾ ਜਾਂਦਾ। ਫਿਰ ਜਦ ਤੱਕ ਉਹ ਕੀੜਿਆਂ ਦੀ ਜ਼ਿੰਦਗੀ ਭੋਗਦੇ ਨੇ, ਵਿਸ਼ਟਾ ਨੂੰ ਗੰਦਗੀ ਨੂੰ ਮੈਲ ਨੂੰ ਹੀ ਖਾਂਦੇ ਹਨ।
1: ਮੁੱਠੇ ਧੰਦਾ ਚੋਰ
0: ਇਸ ਪ੍ਰਕਾਰ ਧੰਦਿਆਂ ਰੂਪੀ ਚੋਰਾਂ ਨੇ ਉਹਨਾਂ ਨੂੰ ਲੁੱਟ ਪੁੱਟ ਲਿਆ, ਠੱਗ ਲਿਆ, ਧੰਦਿਆਂ ਰੂਪੀ ਚੋਰਾਂ ਦੇ ਵਿੱਚ ਲੱਗ ਕਰਕੇ ਉਲਝ ਜਾਂਦੇ ਨੇ। ਐਸੀ ਭਾਈ ਤਿੰਨਾਂ ਨੂੰ ਸਜ਼ਾ ਮਿਲਦੀ ਹੈ, ਵਿਸ਼ਟਾ ਦੇ ਕੀੜੇ ਬਣਦੇ ਹਨ।
1: ਨਾਨਕ ਨਾਮ ਨਾ ਵਿਸਰੈ
0: ਤੇ ਗਰੀਬ ਨਿਵਾਜ, ਜਿਨ੍ਹਾਂ ਨੂੰ ਅੰਮ੍ਰਿਤ ਨਾਮ ਨਹੀਂ ਵਿਸਰਦਾ, ਤਿੰਨਾਂ ਦੇ ਪ੍ਰਥਾਈ ਵੀ ਦੱਸੋ, ਜਿਹੜੇ ਨਾਮ ਦੇ ਰਸੀਏ ਨੇ, ਭਜਨ ਕਰਦੇ ਨੇ, ਸਿਮਰਨ ਕਰਦੇ ਨੇ, ਵਾਹਿਗੁਰੂ ਗੁਰ ਮੰਤਰ ਮੂਲ ਮੰਤਰ ਦਾ ਜਪ ਕਰਦੇ ਨੇ, ਗੁਰਬਾਣੀ ਦਾ ਪਾਠ ਕਰਦੇ ਨੇ, ਤਿੰਨਾਂ ਦੇ ਪ੍ਰਥਾਈ ਵੀ ਬਚਨ ਫਰਮਾਓ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਬਚਨ ਕਰਦੇ ਨੇ, ਭਾਈ ਜਿਨ੍ਹਾਂ ਨੂੰ ਅੰਮ੍ਰਿਤ ਨਾਮ ਕਦੇ ਵਿਸਰਦਾ ਹੀ ਨਹੀਂ ਹੈ,
1: ਝੂਠੇ ਲਾਲਚ ਹੋਰ,
0: ਉਹ ਹੋਰਨਾ ਝੂਠਿਆਂ ਲਾਲਚਾਂ ਦੇ ਵਿੱਚ ਲੱਗਦੇ ਹੀ ਨਹੀਂ, ਉਹਨਾਂ ਨੂੰ ਝੂਠੇ ਲਾਲਚ ਮਾਇਆ ਦੇ, ਪਦਾਰਥਾਂ ਦੇ ਇਤਿਆਦਿਕ ਕਦੇ ਵੀ ਭਗਤੀ ਦੇ ਮਾਰਗ ਤੋਂ ਭਟਕਾ ਨਹੀਂ ਸਕਦੇ, ਉਹਨਾਂ ਨੂੰ ਵਿਸ਼ੇ ਵਿਕਾਰ ਤੰਗ ਨਹੀਂ ਕਰ ਸਕਦੇ, ਭਰਮਾ ਨਹੀਂ ਸਕਦੇ, ਜਿਨ੍ਹਾਂ ਨੂੰ ਅੰਮ੍ਰਿਤ ਨਾਮ ਕਦੇ ਵੀ ਨਹੀਂ ਵਿਸਰਦਾ ਹੈ।
1: ਪੌੜੀ
0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਪੌੜੀ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ।
1: ਨਾਮ ਸਲਾਹਨ ਨਾਮ ਮੰਨ,
0: ਭਾਈ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹਨਾਂ ਦੀ ਤੇ ਕਰਨੀ ਐਸੀ ਹੈ, ਸਦਾ ਹੀ ਨਾਮ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦੇ ਨੇ, ਇਸ ਦੀ ਸ਼ਲਾਘਾ ਕਰਦੇ ਨੇ, ਹਰ ਜਸ ਨੂੰ ਕਥਨ ਕਰਦੇ ਨੇ, ਤੇ ਨਾਮ ਦਾ ਹੀ ਮੰਨਣ ਕਰਦੇ ਨੇ, ਤੇ ਨਾਮ ਨੂੰ ਹੀ ਮਨ ਦੇ ਵਿੱਚ ਵਸਾ ਲੈਂਦੇ ਹਨ, ਮਨ ਦੀ ਇਕਾਗਰਤਾ ਦੇ ਨਾਲ ਵੀ ਨਾਮ ਨੂੰ ਹੀ ਹਿਰਦੇ ਦੇ ਅੰਦਰ ਅਰਾਧਦੇ ਨੇ, ਜਿੱਥੇ ਰਸਨਾ ਨਾਲ ਜਪਦੇ ਨੇ ਉੱਥੇ ਹਿਰਦੇ ਦੇ ਅੰਦਰ ਵੀ ਅਰਾਧਦੇ ਹਨ ਜੀਓ।
1: ਸਥਿਰ ਜਗ ਸੋਈ,
0: ਐਸੇ ਜਿਹੜੇ ਨਾਮ ਦੇ ਰਸੀਏ ਨੇ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ, ਜਗਤ ਦੇ ਅੰਦਰ ਰਹਿੰਦਿਆਂ ਹੋਇਆਂ ਸਿਮਰਨ ਭਜਨ ਕਰਦੇ ਨੇ, ਫਿਰ ਅਸਥਿਰ ਹੋ ਜਾਂਦੇ ਨੇ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਨੇ ਨਾ, ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ, ਐਸੇ ਨਾਮ ਦੇ ਰਸੀਏ ਮਹਾਤਮਾ ਜਨਮ ਮਰਨ ਵਿੱਚ ਨਹੀਂ ਆਉਂਦੇ, ਸਦਾ ਸਦਾ ਵਾਸਤੇ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਨੇ ਤੇ ਸਦਾ ਸਦਾ ਵਾਸਤੇ ਅਸਥਿਰ ਰਹਿੰਦੇ ਨੇ। ਸੋ ਗਰੀਬ ਨਿਵਾਜ ਹਜ਼ੂਰ ਫਰਮਾਉਂਦੇ ਨੇ, ਭਾਈ ਇਸ ਪ੍ਰਕਾਰ ਜਿਹੜੇ ਨਾਮ ਦੁਆਰਾ ਸਿਫਤ ਸਲਾਹ ਕਰਦੇ ਨੇ, ਮਨ ਦੇ ਅੰਦਰ ਨਾਮ ਦਾ ਮੰਨਣ ਕਰਦੇ ਨੇ, ਉਹ ਜਗਤ ਦੇ ਅੰਦਰ ਸਿਮਰਨ ਕਰਦਿਆਂ ਹੋਇਆਂ ਅਸਥਿਰ ਅਟਲ ਪਦਵੀ ਨੂੰ ਪਾਉਂਦੇ ਹਨ ਜੀਓ।
1: ਹਿਰਦੈ ਹਰ ਹਰ ਚਿਤਵੈ,
0: ਉਹ ਗੁਰਮੁਖ ਜਨ ਹਿਰਦੇ ਦੇ ਅੰਦਰ ਹਰ ਵੇਲੇ ਹਰ ਹਰ, ਜੋ ਪਰਮੇਸ਼ਰ ਜੀ ਹਰ ਇੱਕ ਦੇ ਤਾਂ ਹੀ ਹਰਿਆ ਭਰਿਆ ਕਰਨੇ ਵਾਲੇ ਨੇ, ਤੇ ਇਸਦੇ ਅੰਮ੍ਰਿਤ ਨਾਮ ਦੀ ਚਿਤਵਨੀ ਹੀ ਮਨ ਦੇ ਅੰਦਰ ਰੱਖਦੇ ਨੇ। ਮਨ ਮਹਿ ਚਿਤਵਾਓ ਚਿਤਵਨੀ, ਨਾਮ ਦੀ ਚਿਤਵਨੀ ਹਿਰਦੇ ਚੋਂ ਕਦੇ ਵਿਸਰਨ ਨਹੀਂ ਦਿੰਦੇ।
1: ਦੂਜਾ ਨਹੀਂ ਕੋਈ,
0: ਇੱਕ ਪਰਮੇਸ਼ਰ ਜੀ ਨੂੰ ਛੱਡ ਕਰਕੇ ਦੂਜੇ ਦੀ ਆਰਾਧਨਾ ਨਹੀਂ ਕਰਦੇ। ਉਹ ਜਾਣਦੇ ਨੇ ਦੂਜਾ ਕੋਈ ਸੁੱਖਾਂ ਦਾ ਦਾਤਾ ਹੀ ਨਹੀਂ, ਦੂਜਾ ਕੋਈ ਕਲਿਆਣ ਕਰਨੇ ਵਾਲਾ ਹੀ ਨਹੀਂ, ਦੂਜਾ ਕੋਈ ਭਲਾ ਕਰ ਹੀ ਨਹੀਂ ਸਕਦਾ, ਪਾਰ ਉਤਾਰਾ ਕਰ ਹੀ ਨਹੀਂ ਸਕਦਾ। ਸੋ ਇਸ ਪ੍ਰਕਾਰ ਦੂਜੇ ਕਿਸੇ ਹੋਰ ਦੇ ਉੱਪਰ ਆਪਣਾ ਨਿਸ਼ਚਾ ਨਹੀਂ ਲੈ ਕੇ ਆਉਂਦੇ ਹਨ ਜੀਓ।
1: ਰੋਮ ਰੋਮ ਹਰ ਉਚਰੈ,
0: ਮਹਾਰਾਜ ਕਿੰਨਾ ਕੁ ਹਰ ਜਸ ਕਰਦੇ ਨੇ, ਕਿੰਨੀ ਕੁ ਬੰਦਗੀ ਉਹ ਕਰਦੇ ਨੇ, ਕਿਰਪਾ ਕਰਕੇ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਵੱਡਿਆ ਸਤਿਗੁਰਾਂ ਦੇ ਬਚਨ ਨੇ ਨਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ, ਗੁਰਮੁਖ ਰੋਮ ਰੋਮ ਹਰ ਧਿਆਵੈ। ਉਹ ਇਸ ਪ੍ਰਕਾਰ ਬੈਖਰੀ ਬਾਣੀ ਦੇ ਨਾਲ, ਮੱਧਮਾ ਬਾਣੀ ਦੇ ਨਾਲ, ਪਸੰਤੀ ਬਾਣੀ ਦੇ ਨਾਲ, ਪਰਾ ਬਾਣੀ ਦੇ ਨਾਲ ਜਪਦੇ ਨੇ। ਇਸ ਤੋਂ ਫਿਰ ਅੱਗੇ ਅਵਸਥਾ ਪ੍ਰਾਪਤ ਕਰਦੇ ਨੇ, ਸਰੀਰ ਦੇ ਉੱਪਰ ਜਿੰਨੇ ਰੋਮ ਨੇ ਨਾ, ਰੋਮ ਰੋਮ ਦੇ ਨਾਲ ਵਾਹਿਗੁਰੂ ਜੀ ਦੇ ਨਾਮ ਦਾ ਹੀ ਉਚਾਰਨ ਕਰਦੇ ਨੇ, ਉਹਨਾਂ ਦਾ ਰੋਮ ਰੋਮ ਨਾਮ ਦਾ ਜਪ ਕਰਦਾ ਹੈ ਜੀਓ।
1: ਖਿਨ ਖਿਨ ਹਰ ਸੋਈ,
0: ਉਹ ਖਿਨ ਖਿਨ ਕਾਲ ਸੋਈ ਤੇ ਸਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਆਰਾਧਨਾ ਕਰਦੇ ਨੇ, ਰਸਨਾ ਦੁਆਰਾ ਕਰਦੇ ਨੇ, ਚਾਰੀਆਂ ਬਾਣੀਆਂ ਮੱਧਮਾ ਬੈਖਰੀ ਪਸੰਤੀ ਤੇ ਪਰਾ ਦੁਆਰਾ ਜਿੱਥੇ ਨਾਮ ਦਾ ਜਪ ਕਰਦੇ ਨੇ, ਰੋਮ ਰੋਮ ਦੇ ਨਾਲ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਖਿਨ ਖਿਨ ਮਾਤਰ ਤੇ ਆਉਂਦੇ ਨੇ। ਇੱਕ ਖਿਨ ਮਾਤਰ ਵੀ ਵਾਹਿਗੁਰੂ ਜੀ ਦੀ ਬੰਦਗੀ ਨੂੰ ਵਿਸਾਰਦੇ ਨਹੀਂ ਹਨ।
1: ਗੁਰਮੁਖ ਜਨਮ ਸਕਾਰ ਥਾ,
0: ਭਾਈ ਐਸੇ ਗੁਰਮੁਖ ਜਨਾਂ ਦਾ ਜਿਹੜਾ ਜਨਮ ਉਹ ਸਕਾਰ ਥਾ ਹੈ, ਉਹਨਾਂ ਦਾ ਜਨਮ ਸਫਲ ਹੈ, ਜਿਹੜੇ ਆਪ ਜਪਦੇ ਨੇ, ਦੂਸਰਿਆਂ ਨੂੰ ਜਪਾਉਂਦੇ ਨੇ, ਆਪ ਤਰਦੇ ਨੇ। ਇਸ ਪ੍ਰਕਾਰ ਮਲਾ ਸੰਤ ਹੋ ਕਰਕੇ ਨਾਮ ਜਪਾ ਕਰਕੇ ਦੂਜਿਆਂ ਨੂੰ ਵੀ ਤਾਰਦੇ ਹਨ।
1: ਨਿਰਮਲ ਮਲ ਖੋਈ,
0: ਭਾਈ ਉਹ ਹਿਰਦੇ ਕਰਕੇ ਨਿਰਮਲ ਭਾਵ ਨੂੰ ਪ੍ਰਾਪਤ ਹੋਏ ਨੇ, ਨਿਰਮਲ ਹਿਰਦੇ ਪਵਿੱਤਰ ਉਹਨਾਂ ਦੇ ਹੋਏ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਸਾਰੀ ਮੈਲ ਉਹਨਾਂ ਨੇ ਖੋਈ, ਨਾਸ਼ ਕਰ ਲਈਏ। ਉਹਨਾਂ ਦਾ ਜਨਮ ਸਕਾਰਥ ਹੈ ਜਿਹੜੇ ਐਸੇ ਗੁਰਮੁਖਾਂ ਦੀ ਸੰਗਤ ਕਰਦੇ ਨੇ, ਤੇ ਜਿਹੜੇ ਐਸੇ ਨਾਮ ਰਸੀਏ ਮਹਾਤਮਾ ਦੀ ਸੰਗਤ ਕਰਦੇ ਨੇ ਨਾ, ਉਹਨਾਂ ਦੀ ਵੀ ਮੈਲ ਪਾਪਾਂ ਦੀ ਨਾਸ਼ ਹੋ ਜਾਂਦੀ ਏ। ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ। ਤੇ ਹਜ਼ੂਰ ਬਚਨ ਕਰਨਾ ਕਰਦੇ ਨੇ, ਨਿਰਮਲ ਮਲ ਖੋਈ ਉਹਨਾਂ ਦੀ ਮੈਲ ਨਾਸ਼ ਹੋ ਜਾਂਦੀ ਏ, ਉਹਨਾਂ ਦੇ ਹਿਰਦੇ ਨਿਰਮਲ ਪਵਿੱਤਰ ਹੋ ਜਾਂਦੇ ਹਨ।
1: ਨਾਨਕ ਜੀਵ ਦਾ ਪੁਰਖ ਧਿਆਇਆ,
0: ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਉਹਨਾਂ ਦੇ ਜੀਵ ਦਾ ਪੁਰਖ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮਹਿ ਰਹਿਆ ਸਮਾਏ। ਜੋ ਸਹਿ ਭੰਗ ਸੁਤੇ ਪ੍ਰਕਾਸ਼ ਹੈ, ਨਾ ਤਿਸ ਮਾਏ ਨਾ ਬਾਪ ਕਿਨ ਤੂੰ ਜਾਇਆ। ਜਿਹੜਾ ਜਨਮਦਾ ਉਹ ਮਰਦਾ ਵੀ ਜ਼ਰੂਰ ਹੈ, ਅਕਾਲ ਪੁਰਖ ਜੀ ਦਾ ਜਨਮ ਨਹੀਂ ਹੋਇਆ ਤਾਂ ਉਹ ਜਿਉਂਦੇ ਪੁਰਖ ਨੇ, ਕਦੇ ਮਰਦੇ ਨਹੀਂ। ਅਕਾਲ ਮੂਰਤ ਮੌਤ ਤੋਂ ਰਹਿਤ ਹਸਤੀ ਹੈ, ਕਾਲ ਦੇ ਅਧੀਨ ਨਹੀਂ। ਸੋ ਇਸ ਪ੍ਰਕਾਰ ਗੁਰਮੁਖ ਜਨਾਂ ਨੇ ਸਦਾ ਸਦਾ ਜਿਉਂਦੇ ਪੁਰਖ ਨੂੰ ਧਿਆਇਆ, ਜੋ ਸਦਾ ਤੋਂ ਸੀ ਹੁਣ ਹੈ ਤੇ ਸਦਾ ਸਦਾ ਵਾਸਤੇ ਪਰਮੇਸ਼ਰ ਜੀ ਨਿਸ਼ਚਲ ਰਹਿਣ ਵਾਲੇ ਨੇ, ਐਸੇ ਜਿਉਂਦੇ ਪੁਰਖ ਨੂੰ ਧਿਆਇਆ ਹੈ।
1: ਅਮਰਾ ਪਦ ਹੋਈ,
0: ਉਹਨਾਂ ਨੂੰ ਅਮਰ ਪਦਵੀ ਬ੍ਰਹਮ ਗਿਆਨੀ ਦੀ ਪ੍ਰਾਪਤ ਹੋਈ ਹੈ। ਸੋ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਜਿਉਂਦੇ ਪੁਰਖ ਨੂੰ ਧਿਆ ਕਰਕੇ ਸਦ ਜੀਵਨ ਨੂੰ ਤਿੰਨਾਂ ਨੇ ਅਮਰ ਪਦਵੀ ਨੂੰ ਪ੍ਰਾਪਤ ਕਰ ਲੈਣਾ ਕੀਤਾ ਹੈ ਜੀਓ।
1: ਸਲੋਕ ਮਹੱਲਾ ਤੀਜਾ,
0: ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਤਾਈ ਜਗਿਆਸੂ ਜਨਾਂ ਦਾ ਬੇਨਤੀ ਰੂਪ ਵਿੱਚ ਸਵਾਲ ਹੈ। ਮਹਾਰਾਜ ਜਿਹੜੇ ਐਸੇ ਜਿਉਂਦੇ ਪੁਰਖ ਪਰਮੇਸ਼ਰ ਜੀ ਦਾ ਜਪ ਤੇ ਨਹੀਂ ਕਰਦੇ ਪਰ ਹੋਰ ਹੋਰ ਕਰਮਾਂ ਨੂੰ ਕਮਾਉਂਦੇ ਨੇ, ਜਲ ਧਾਰੇ ਕਰਦੇ ਨੇ, ਧੋਤੀ ਨੇਤੀ ਨਿਓਲੀ ਕਰਮ ਕਰਦੇ ਨੇ, ਨਦੀਆਂ ਦਰਿਆਵਾਂ ਤੇ ਜਾ ਕੇ ਨਹਾਉਂਦੇ, ਤੀਰਥ ਯਾਤਰਾ ਕਰਦੇ ਨੇ, ਇਸੇ ਪ੍ਰਕਾਰ ਪੁੰਨ ਦਾਨ ਤੇ ਬੇਅੰਤ ਪ੍ਰਕਾਰ ਦੇ ਕਰਮ ਕਾਂਡ ਕਰਦੇ ਨੇ, ਮਹਾਰਾਜ ਕੀ ਉਹ ਤਰ ਜਾਣਗੇ? ਕੀ ਜਮਾਂ ਦਾ ਲੇਖਾ ਉਹਨਾਂ ਨੂੰ ਤੇ ਨਹੀਂ ਦੇਣਾ ਪਵੇਗਾ? ਤਾਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ,
1: ਜਿਨੇ ਨਾਮ ਵਿਸਾਰਿਆ।
0: ਹੇ ਭਾਈ ਗੁਰਸਿੱਖ ਪਿਆਰਿਓ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਜਾਪ ਕਰਨਾ, ਸਿਮਰਨ ਕਰਨਾ, ਭਜਨ ਕਰਨਾ ਮਨ ਦੇ ਵਿੱਚੋਂ ਵਿਸਾਰ ਦਿੱਤਾ ਹੈ, ਭੁਲਾ ਦਿੱਤਾ ਹੈ, ਜੋ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ।
1: ਬਹੁ ਕਰਮ ਕਮਾਵਹਿ ਹੋਰ,
0: ਤੇ ਬੰਦਗੀ ਨੂੰ ਛੱਡ ਕੇ ਹੋਰ ਬਹੁਤ ਸਾਰੇ ਭਾਵੇਂ ਕਰਮ ਕਾਂਡ ਕਰਦੇ ਰਹਿਣ, ਜੋ 64,000 ਸੁਰਤੀਆਂ ਕਰਮ ਕਾਂਡਾਂ ਦਾ ਕਥਨ ਕਰਦੀਆਂ ਨੇ ਉਹਨਾਂ ਦੇ ਅਨੁਸਾਰ ਸਮੁੱਚੇ ਰੂਪ ਵਿੱਚ ਕਰਮ ਕਾਂਡ ਕਰਦੇ ਰਹਿਣ। ਹੋਰ ਜਿਤਨੇ ਹੱਠ ਕਰਮ ਇਤਿਆਦਿਕ ਸਾਧਨ ਹੋ ਸਕਦੇ ਨੇ ਭਾਵੇਂ ਉਹਨਾਂ ਨੂੰ ਵੀ ਕਰਦੇ ਰਹਿਣ।
1: ਨਾਨਕ ਜੰਪੁਰ ਬੱਧੇ ਮਾਰੀ ਅਹੇ,
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਮੁਕਤੀਦਾਤਾ ਤੇ ਨਾਮ ਹੈ ਨਾ, ਉਧਾਰ ਕਰਤਾ ਤੇ ਨਾਮ ਹੈ ਨਾ, ਤੇ ਜਦੋਂ ਮੁਕਤੀਦਾਤਾ ਨਾਮ ਨੂੰ ਹੀ ਨਹੀਂ ਜਪਿਆ ਫਿਰ ਜਮਾਂ ਦੀ ਪੁਰੀ ਵਿੱਚ ਬੱਧੇ ਹੋਏ ਉਹ ਮਾਰ ਖਾਂਦੇ ਨੇ, ਬਹੁਤੀ ਕੁੱਟ ਪੈਂਦੀ ਏ ਉਹਨਾਂ ਨੂੰ ਕਿ ਜਿਸ ਪਰਮੇਸ਼ਰ ਜੀ ਨੇ ਪੈਦਾ ਕੀਤਾ, ਖਾਣ ਪਾਣ ਪਹਿਰਾਣ ਦਿੱਤਾ, ਤਿਸ ਦਾ ਨਾਮ ਕਿਉਂ ਨਹੀਂ ਜਪਿਆ। ਇਵੇਂ ਦਰਗਾਹ ਦੇ ਅੰਦਰ ਉਹਨਾਂ ਨੂੰ ਬਹੁਤੀ ਕੁੱਟ ਪੈਂਦੀ ਹੈ ਜੀ।
1: ਜਿਉਂ ਸੰਨੀ ਉੱਪਰ ਚੋਰ,
0: ਜਿਵੇਂ ਸੰਨ ਲਾਉਂਦਾ ਚੋਰ ਸੰਨ ਤੇ ਫੜਿਆ ਜਾਵੇ, ਤੇ ਜਿਸ ਦੇ ਘਰ ਵਿੱਚ ਸੰਨ ਲੱਗੀ ਹੋਵੇ ਉਹ ਤੇ ਕੁੱਟਦੇ ਹੀ ਨੇ, ਤੇ ਆਂਢੀ ਗੁਆਂਢੀ ਵੀ ਆ ਕੇ ਕੁੱਟਦੇ ਨੇ, ਜਿਹੜਾ ਆਉਂਦਾ ਉਹੀ ਆ ਕੇ ਕੁੱਟਦਾ, ਜਿਸ ਦੀ ਚੋਰੀ ਕਰਨ ਦਾ ਯਤਨ ਕੀਤਾ ਉਹ ਤੇ ਕੁੱਟਦਾ ਹੀ ਹੈ, ਪਰ ਜਿਸ ਦੇ ਘਰ ਸੰਨ ਨਹੀਂ ਲਾਈ ਉਹ ਵੀ ਆ ਕੇ ਕੁੱਟਦੇ ਨੇ, ਕਹਿੰਦੇ ਇਹ ਚੋਰ ਆ, ਅੱਜ ਇਸ ਦੇ ਘਰ ਸੰਨ ਲਾਈ, ਕੱਲ੍ਹ ਕਿਸੇ ਦੂਜੇ ਦੇ ਘਰ ਵਿੱਚ ਲਾਏਗਾ, ਪਹਿਲਾਂ ਪਤਾ ਨਹੀਂ ਕਿੰਨੇ ਕੁ ਘਰ ਲੁੱਟੇ ਹੋਣਗੇ। ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀ ਆ ਚੰਗਾ ਕਿਉਂ ਹੋਏ। ਤੇ ਇੱਕ ਕਹਾਵਤ ਚੱਲਦੀ ਹੈ, ਜਿਸ ਨੇ ਕਦੇ ਕੁੱਤੇ ਨੂੰ ਸੋਟਾ ਨਹੀਂ ਨਾ ਮਾਰਿਆ, ਚੋਰ ਨੂੰ ਉਹ ਵੀ ਆ ਕੇ ਕੁੱਟਦਾ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਭਾਈ ਜਮਾਂ ਦੀ ਪੁਰੀ ਵਿੱਚ ਉਹ ਬੰਨੇ ਜਾਂਦੇ ਨੇ, ਤੇ ਜਿਵੇਂ ਸੰਨ ਲਾਉਂਦਾ ਚੋਰ ਫੜਿਆ ਜਾਵੇ ਤੇ ਬਹੁਤੀ ਕੁੱਟ ਪੈਂਦੀ, ਕੋਈ ਲਿਹਾਜ਼ ਨਹੀਂ ਕਰਦਾ, ਚੋਰ ਤੇ ਕੋਈ ਤਰਸ ਨਹੀਂ ਕਰਦਾ। ਇਸ ਪ੍ਰਕਾਰ ਜਿਸ ਨੇ ਨਾਮ ਜਪਣਾ ਵਿਸਾਰ ਦਿੱਤਾ, ਨਾਮ ਨਹੀਂ ਜਪਿਆ, ਜਮ ਉਹਦੇ ਤੇ ਤਰਸ ਨਹੀਂ ਕਰਦੇ, ਉਸ ਦੀਆਂ ਕੂਕਾਂ ਪੁਕਾਰਾਂ ਉਸ ਦੀਆਂ ਕੁਰਲਾਹਟਾਂ ਨੂੰ ਸੁਣ ਕਰਕੇ ਛੱਡਦੇ ਨਹੀਂ, ਸਗੋਂ ਬਹੁਤਾ ਮਾਰਦੇ ਹਨ, ਬਹੁਤੀਆਂ ਸਜਾਵਾਂ ਮਿਲਦੀਆਂ ਹਨ।
1: ਮਹੱਲਾ ਪੰਜਵਾਂ,
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਪੁੱਛਿਆ, ਮਹਾਰਾਜ ਜਿਹੜਾ ਪ੍ਰਾਣੀ, ਜਿਹੜਾ ਗੁਰਮੁਖ, ਜਿਹੜਾ ਸਰੀਰ, ਜਿਹੜਾ ਜਗਿਆਸੂ ਨਾਮ ਜਪਦਾ ਹੈ, ਨਾਮ ਦਾ ਪ੍ਰਭਾਵ ਉਸੇ ਦੇ ਸਰੀਰ ਤੇ ਪੈਂਦਾ ਹੈ ਜਾਂ ਹੋਰ ਕਿਸੇ ਵਸਤੂ ਤੇ ਵੀ ਨਾਮ ਦਾ ਅਸਰ ਪੈਂਦਾ ਹੈ? ਤੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ,
1: ਧਰਤ ਸੁਹਾਵੜੀ ਆਕਾਸ਼ ਸੁਹੰਦਾ।
0: ਭਾਈ ਜਿਸ ਧਰਤੀ ਤੇ ਬੈਠ ਕਰਕੇ ਅੰਮ੍ਰਿਤ ਨਾਮ ਨੂੰ ਜਪਿਆ ਜਾਂਦਾ ਨਾ, ਉਹ ਧਰਤੀ ਵੀ ਅੰਮ੍ਰਿਤ ਨਾਮ ਦੇ ਜਪ ਕਰਕੇ ਸ਼ੋਭਨੀਕ ਹੋ ਜਾਂਦੀ ਹੈ। ਜਿਸ ਆਕਾਸ਼ ਦੇ ਥੱਲੇ ਬੈਠ ਕਰਕੇ ਨਾਮ ਜਪਿਆ ਜਾਂਦਾ ਉਹ ਆਕਾਸ਼ ਵੀ ਸ਼ੋਭਨੀਕ ਹੋ ਜਾਂਦਾ ਹੈ। ਸਾਧ ਸੰਗਤ ਜੀ, ਆਪ ਜੀ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਦਰਬਾਰ ਵਿਖੇ ਸਜੇ ਹੋ ਨਾ, ਤੇ ਜਿੰਨੀਆਂ ਵੀ ਸੰਗਤਾਂ ਜਿੱਥੋਂ ਜਿੱਥੋਂ ਵੀ ਚੱਲ ਕੇ ਆਉਂਦੀਆਂ ਨੇ, ਚਾਹ ਦੇ ਨਾਲ, ਉਤਸ਼ਾਹ ਦੇ ਨਾਲ ਦਰਸ਼ਨ ਕਰਨ ਵਾਸਤੇ ਆਉਂਦੀਆਂ ਨੇ, ਤੇ ਜਾਣ ਲੱਗਿਆ ਸਾਰੀਆਂ ਹੀ ਸੰਗਤਾਂ ਇੱਕੋ ਗੱਲ ਕਹਿੰਦੀਆਂ ਨੇ, ਹੁਣ ਵਾਪਸ ਜਾਣ ਨੂੰ ਜੀ ਨਹੀਂ ਕਰਦਾ। ਕਿਉਂ ਜੀ ਨਹੀਂ ਕਰਦਾ ਵਾਪਸ ਜਾਣ ਨੂੰ? ਇਹ ਉਹ ਪਾਵਨ ਅਸਥਾਨ ਹੈ ਜਿੱਥੇ ਬੇਅੰਤ ਸਮਾਂ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਜ਼ਾਰਾਂ ਸੇਵਕਾਂ ਸ਼ਰਧਾਲੂਆਂ ਦੇ ਸਮੇਤ ਜਿਹੜਾ ਵੀ ਜਪ ਜਿੱਥੇ ਜਪ ਦੀ ਧੁਨੀ ਸਮਾ ਜਾਂਦੀ ਉਹ ਧਰਤੀ ਤੇ ਵਿਗੜ ਹੋ ਜਾਂਦੀ ਸਮਾ ਜਾਂਦੀ ਇੱਕ ਸਮੇਂ ਨਾਲ ਹੋ ਜਾਂਦੀ ਹੈ। ਸ਼ਿਵ ਜੀ ਦੇ ਵਿਗੜੋਂ ਦੇ ਤੁਰੇ ਜਾ ਰਹੇ ਸਨ, ਸ਼ਿਵ ਜੀ ਤੇ ਪਾਰਵਤੀ ਜਦੋਂ ਤੁਰੇ ਜਾ ਰਹੇ ਸਨ ਤੇ ਸ਼ਿਵ ਜੀ ਨੇ ਉੱਥੇ ਦੇਖ ਕਰਤਾ ਉਸ ਧਰਤੀ ਵਿੱਚ ਨੇ ਇੱਕ ਨਮਸਕਾਰ ਕੀਤਾ ਉਸ ਭੂਮੀ ਨੂੰ ਥਾਂ ਪਾਰਵਤੀ ਆਖੀ ਕਹਿਣ ਲੱਗੀ ਭਗਵਾਨ ਜੀ ਕਹਿੰਦੇ ਬੇਟੇ ਲੋਕ ਭਾਲੇ ਭੋਲੇ ਨਾਥ ਨਹੀਂ ਕਹਿੰਦੇ ਤੇ ਸੀ ਸੋਚ ਪੁੱਛੀ ਬੜੇ ਭੋਲੇ ਨਾਥ ਦੇ ਕਹਿੰਦੇ ਤੁਸੀਂ ਸਭ ਕੁਝ ਭੋਲੇ ਹੋ ਤੁਸੀਂ ਮਹਾਰਾਜ ਵੱਡੇ ਕਿਸਮੀ ਨੂੰ ਸ਼ਿਕਾਰ ਕਰੀ ਜਾਂਦੇ ਰਾਜ ਤੇ ਕਿਤਨਾ ਕੋਈ ਮਨ ਕਰੇ ਨਾ ਕੋਈ ਧਰਮ ਸਥਾਨ ਨਾ ਕੋਈ ਪੂਜਾ ਸਥਾਨ ਨਾ ਸਥਾਨ ਨਾ ਕੋਈ ਸੇਵਨ ਕਰਨੇ ਵਾਲਾ ਰੱਬ ਗਿਆ ਦੇ ਕਿਸ ਨੂੰ ਸਮਸਤ ਕਰਕੇ ਬੜਾ ਰੱਬ ਗਿਆ ਦੇ ਕਿਸ ਨੂੰ ਨਮਸਕਾਰ ਕੀਤੀ ਹੈ ਕਿਸ ਨੂੰ ਤੇ ਸ੍ਰੀ ਲਈ ਸ਼ਿਵ ਜੀ ਨੇ ਆਖਿਆ ਤੇ 100 ਸਾਲ ਪਹਿਲਾਂ ਇਹ 100 ਸਾਲ ਮਾਰੇ ਲੱਤ ਕਰਕੇ ਸਿਰ ਤੇ ਲਿਖਦਾ ਹੈ ਭਗਵਾਨ ਤੇ ਬੈਠ ਕੇ ਧਰਤੀ ਏਡੀ ਭਾਣਾ ਵਾਲੀ ਸੁਹਾਵੇ ਦੀ ਧਰਤੀ ਹੈ ਸਿੱਧੀ ਪਤੀ ਨੂੰ ਨਮਸਕਾਰ ਕਰਦਾ ਹੈ ਜਿੱਥੇ ਬੈਠ ਕੇ ਮਹਾਤਮਾ ਨੇ ਸਿਮਰਨ ਕੀਤਾ ਮਹਾਤਮਾ ਨੇ ਪਾਰਵਤੀ ਨੇ ਕਿਹਾ ਸਤ ਵਚਨ ਮਹਾਰਾਜ ਪਾਰਵਤੀ ਨੇ ਇਸੇ ਦਾ ਨਮਸਕਾਰ ਕੀਤਾ ਲੱਗੇ ਚਲੇ ਗਏ ਇਸੇ ਦਾ ਸੰਸਕਾਰ ਹੋ ਗਿਆ ਕਿ ਚਲੇ ਗਏ ਫਿਰ ਇੱਕ ਵਾਰ ਸ਼ਿਵ ਜੀ ਨੇ ਇੱਕ ਧਰਤੀ ਨੂੰ ਨਮਸਕਾਰ ਕੀਤਾ ਸ਼ਿਵ ਜੀ ਨੇ ਤੇ ਪਾਰਵਤੀ ਨੇ ਕਿਹਾ ਮਹਾਰਾਜ ਤੇ ਪਾਰਵਤੀ ਨੇ ਨਾਮ ਕੇ ਤਾਂ ਕਿਸੇ ਸਿਮਰਨ ਮਹਾਰਾਜ ਕਰਨ ਵਾਲੀ ਪ੍ਰਸਿੱਧ ਗਿਆਨੀ ਨੇ ਸਿਮਰਨ ਕੀਤਾ ਕਰਨ ਵਾਲੇ ਮਹਾਦੇਵ ਜੀ ਦੇ ਆਖਿਆ ਨਹੀਂ ਪਾਰਵਤੀ ਮਹਾਦੇਵ ਸੈਕੜੇ ਸਾਲ ਬਾਅਦ ਇੱਥੇ ਕਿਸੇ ਸਿਮਰਨ ਕਰਨ ਵਾਲੇ ਨੇ ਬਾਅਦ ਕੇ ਸਿਮਰਨ ਕਰਨਾ ਹੈ ਪਾਰਵਤੀ ਨੇ ਬੇਸ ਕਰਕੇ ਸਿਮਰਨ ਨੂੰ ਨਮਸਕਾਰ ਕੀਤੀ ਇਹ ਤਨ ਉਹ ਛਾਤੀ ਜਿੱਥੇ ਬੈਠੇ ਕੋਈ ਪੰਥ ਨੂੰ ਸਿਮਰਨ ਕਰੇਗੀ ਜਪ ਕਰੇਗੀ ਭਜਨ ਕਰੇਗੀ ਅਤੇ ਬੰਦਗੀ ਕਰੇਗੀ ਭਜਨ ਕਰੇਗੀ ਜਿਸ ਜਗ੍ਹਾ ਤੇ ਸਿਮਰਨ ਕੀਤਾ ਉਹ ਧਰਤੀ ਜਿਸ ਜਗ੍ਹਾ ਤੇ ਸਿਮਰਨ ਕੀਤਾ ਜਿੱਥੇ ਸਿਮਰਨ ਕੀਤਾ ਉਹ ਬਾਬੇ ਦਾ ਉਹ ਵੀ ਸ਼ਿਵ ਜੀ ਕੀਤਾ ਜਾ ਇਸ ਪ੍ਰਕਾਰ ਦਾ ਸੁਹਾਵੜੀ ਧਰਤੀ ਸਭ ਨੇ ਹੋ ਗਈ ਸੁਹਾਵੜੀ ਸਤਿਗੁਰੂ ਕਾ ਦੋ ਤਰ੍ਹਾਂ ਸੋਚ ਸੀ ਤੇ ਆਚਾ ਜੀ ਦਾ ਪ੍ਰਾਪਤ ਕੀਤਾ ਸਾਹਿਬ ਜੀ ਕਹਿੰਦਾ ਸਾਡੀ ਦਾ ਪਾਪ ਸਤਿਗੁਰੂ ਜੋ ਬਤੀ ਕਰਨ ਹਾਜ਼ਰ ਨੇ ਜਿੰਨਾ ਮਨ ਇੱਥੇ ਕਾਗਰ ਹੁੰਦਾ ਹੈ ਜਿੱਥਾ ਜਿੰਨਾ ਜਿੰਨਾ ਦੇ ਇੱਥੇ ਆਉਂਦਾ ਹੈ ਜਿੱਥਾ ਸਾਧ ਸੰਗ ਜੀ ਦੇ ਹੁੰਦਾ ਹੈ ਨਾ ਕਿਸੇ ਦੀ ਹੋਰ ਜੀ ਮਨ ਦੇ ਹਿੱਸੇ ਤੇ ਜਾ ਤੱਕ ਤੇ ਵੀ ਹੋ ਜਾਂਦਾ ਹੈ ਤੇ ਹਿੱਸੇ ਤੇ ਤਾਂ ਕੋਈ ਸੁਹਾਵੜੀ ਹੋ ਗਈ ਸ਼ੋਭਨੀ ਹੋ ਗਈ ਸਤਿਗੁਰੂ ਜੀ ਦੀ ਬੰਦਗੀ ਕਰ ਗਈ ਕਰਕੇ ਸਤਿਗੁਰੂ ਜੀ ਦੀ ਆਵਾਜ਼ ਸੋ ਸਕਦਾ ਆਕਾਸ਼ ਆ ਖਾਲੀ ਜਗ੍ਹਾ ਜਿੰਨੀ ਵੀ ਖਾਲੀ ਜਗ੍ਹਾ ਹੈ ਸਾਰਾ ਹੀ ਆਕਾਸ਼ ਹੈ ਨਹੀਂ ਖਾਲੀ ਜਗ੍ਹਾ ਸਾਰਾ ਹੀ ਜੀ ਜਦੋਂ ਮੁਖ ਧਰਤੀ ਤੇ ਵਸਦਾ ਹੈ ਜਦੋਂ ਨਾਲ ਆਕਾਸ਼ ਦੀ ਸਭਨਾ ਦੇ ਅੰਦਰ ਸਵਾਰ ਰਿਹਾ ਹੈ ਆਕਾਸ਼ ਸਾਡੇ ਨੂੰ ਸਭਨਾ ਦੇ ਪਰਿਪੂਰਨ ਹੈ ਜਿੱਥੇ ਜਿੱਥੇ ਸਿਮਰਨ ਹੋਇਆ ਉਹ ਆਕਾਸ਼ ਦੀ ਸਭਾ ਬੜਾ ਸ਼ਬਦ ਨਹੀਂ ਹੋ ਗਿਆ ਆਕਾਸ਼ ਦੀ ਸਵਾਗਾ ਵਾਲਾ ਹੋ ਗਿਆ ਇਸੇ ਭਗਤਾਂ ਵਾਲਾ ਹੋ ਗਿਆ ਇਸੇ ਭਗਤਾਂ ਵਾਲਾ ਹੋ ਗਿਆ ਤਾਰ ਤਾਰ ਸੁਹਾਵਣੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਣ ਕਰਨਾ ਕਰਦੇ ਨੇ ਭਾਈ ਉਹਨਾਂ ਦੀ ਬੁੱਧੀ ਦੀ ਧਰਤੀ ਸੁਹਾਵੇ ਦੀ ਹੋ ਗਈ ਧਰਤੀ ਸੁਹਾਵੇ ਬੁੱਢਵਾਦੀ ਹੋ ਗਈ ਜਿਹਨਾਂ ਨੇ ਅੰਮ੍ਰਿਤ ਨਾਲ ਗੁਲਜਾ ਲਈ ਉਹਨਾਂ ਦਾ ਮਜਦਾ ਕਮਾਸ ਉਹਨਾਂ ਦਾ ਮਨ ਉਹਨਾਂ ਦਾ ਹੋ ਗਿਆ ਉਹਨਾਂ ਦਾ ਜਿਹਨਾਂ ਨੇ ਅੰਮ੍ਰਿਤ ਨਾਲ ਜਪਿਆ ਹੈ ਅੰਮ੍ਰਿਤ ਨਾਮ ਨੂੰ ਜਪਦੇ ਹੋਇਆ ਇਹ ਭਾਗ ਲੱਗ ਨਾਮ ਇਹ ਪ੍ਰਕਾਸ਼ ਦਾ ਵਰਤ ਜਾਈਆ ਭਾਗ ਲੱਗ ਗਈ ਇਹ ਦਰਤਾ ਅੰਮ੍ਰਿਤ ਨਾਮ ਦੇ ਜਪ ਭਾਈ ਇਹ ਤਰਾ ਤੋਂ ਹੁੰਦ ਨਾਮ ਦੇ ਆਪਣਾ ਵਿਚਾਰ ਕਰੋ ਆਪਣਾ ਜਿਹਾ ਜ਼ਰੂਰ ਬਚਨ ਕਰਦੇ ਨੇ ਭਾਈ ਜਿਹੜੇ ਅੰਮ੍ਰਿਤ ਨਾਮ ਜਿਵੇਂ ਹੁੰਦੇ ਨੇ ਜਿਹੜੇ ਸਖਣੇ ਨੇ ਉਹ ਹੁੰਦੇ ਦੇ ਲਈ ਨੇ ਸਖ ਜਿਹੜੇ ਨਾਮ ਦਾ ਸਿਮਰਨ ਲਈ ਕਰਦੇ ਭਜਨ ਲਈ ਕਰਦੇ ਸਰੀਰ ਨੂੰ ਸਿਰ ਦੇ ਉੱਪਰ ਪੱਗ ਬੰਨ੍ਹਦਾ ਹੈ
2: ਜਿਹੜੇ ਗੁਰਮੁਖ ਜਨ
1: ਸਾਧਨਾ ਆਵੇ
0: ਇਸ ਪ੍ਰਕਾਰ ਜਿਹੜਾ ਮਨ ਹੋਵੇ ਜਿਹੜਾ ਸੇਵਾ ਥਾਏ ਨਾ ਪਵਈ ਇਸ ਕੀ ਥਾਏ ਨਾ ਪਵਈ ਇਸ ਗਿਆਨੀ ਦੀ ਐਸੇ ਵੇਸੇ ਕਾਲ ਵਿੱਚ ਜੁੜਨ ਜਾਂਦੀ ਜਿਹੜੀ ਸੇਵਾ ਇਹਨਾਂ ਕੋ ਥਾਏ ਨਹੀਂ ਪੈਂਦੀ ਜਿਹੜੀ ਸੇਵਾ ਇਹਨਾਂ ਕੋ ਥਾਏ ਸਾਰੀ ਗੋਲੀ ਤੇ ਮੰਗਦੀ ਹੈ ਨਾ ਸਾਰੀ ਜਦੋਂ ਮਨ ਸੇਵਾ ਵਿੱਚ ਲੱਗਾ ਹੀ ਨਹੀਂ ਮਜਦੋਂ ਮਨ ਕੀਤੀ ਹੋਈ ਨਹੀਂ ਲੱਗਾ ਹੀ ਨਹੀਂ ਜਿੰਨੀ ਸੇਵਾ ਕੀਤੀ ਹੋਈ ਨਹੀਂ ਹੋਵੇ ਤਾਂ ਜਿੰਨੀ ਸੇਵਾ ਮੈਂ ਸੇਵਾ ਕੀਤੀ ਹੈ ਮੈਂ ਸੇਵਾ ਕੀਤੀ ਹੈ ਕਰ ਲਈ ਕਾਇਰ ਸੇਵਾ ਹੋਵੇ ਦੀ ਸਹਿਤ ਕੀਤੀ ਹੋਈ ਹੋਣ ਕਰਕੇ ਐਸੇ ਗਿਆਨੀ ਦੀ ਜਿਹੜੀ ਸੇਵਾ ਬਾਹਰ ਜਾਵੇ ਸ਼ਰਧਾਲੂ ਕੱਪੜੇ ਬਦਲੀ ਦੇ ਸੁੱਖ ਅਵਸਥਾ ਬਦਲ ਦਿੱਤੀਆਂ ਨੇ ਸੁੱਖ ਅਵਸਥਾ ਸਤਿਗੁਰੂ ਜੀ ਨੂੰ
2: ਸੱਚੇ
0: ਸੱਜੇ ਪਾਤਸ਼ਾਹ ਜੀ ਆਪ ਜੀ ਗੱਲ ਸੱਚ ਰਹੀਏ ਇਹਨੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਲੇਖਾ ਤੇ ਜਿਹੜੇ ਗੁਰਮੁਖ ਨੇ ਉਹਨਾਂ ਦਾ ਲੇਖਾ ਕੋਈ ਨਹੀਂ ਜਾਂ ਹਰ ਵਕਤ ਜਿੰਦਾ ਕੋਈ ਨਾ ਜਿੰਨਾਂ ਦੇ ਉੱਪਰ ਕਰਮ ਬਖਸ਼ੀ ਹੋ ਜਾਵੇ ਕੋਈ ਲੇਖਾ ਨੇ ਪੁੱਛਦਾ ਕਰਮ ਬਖਸ਼ੀ ਹੋ ਜਾਵੇ ਆਪ ਦੇ ਕੋਲ ਨਹੀਂ ਉੱਤੇ ਲੇਖਾ ਕੋਈ ਪੁੱਛਦਾ ਨਹੀਂ ਅੱਜ ਉਹਨਾਂ ਨੂੰ ਤੇ ਲੇਖਾ ਮਨੁੱਖਾਂ ਦੇ ਜਿਹੜਾ ਹੋਰ ਅਧਿਕਾਰੀ ਬਾਕੀ ਦੇ ਵੀ ਲੇਖਾ ਕਰਕੇ ਜਾ ਸਕਦੇ ਨੇ ਤੇ ਲੇਖਾ ਨੂੰ ਜਿਹੜਾ ਕਰਦੇ ਨੇ ਸਭ ਉਹ ਲੇਖਕ ਦੇ ਵਿੱਚ ਸਭ ਉਹ ਸਭ ਕੋਈ ਹਰ ਇੱਕ ਜੀਵ ਲੇਖੇ ਦੇ ਵਿੱਚ ਹੈ ਮੈਂ

ਜਿਨ੍ਹਾਂ ਨੂੰ ਕਿਰਿਆ ਕਰਨ ਦੇ ਲਿਆ ਕਰਮਾਂ ਦੀ ਕਿਰਪਾ ਕਰ
ਕਿਰਪਾ ਕਰਕੇ ਰੱਖ ਲਿਆ ਵਿਸ਼ੇ ਕਾਰਨ ਦੀ ਆਵਾਜ਼ ਨਵਾਂ ਦੀ ਲਹਿਰ ਵਿਸ਼ੇ ਕਾਰਨ ਦੀ ਆਵਾਜ਼ ਨਵਾਂ ਦੀ ਲਹਿਰ ਵਿਸ਼ੇ

ਗੁਰੂ ਪਦ ਕਾਲ ਸ੍ਰੀ ਦਿਨਾਂ ਦੇ ਨੰਦ ਕਾਲ ਜੜ ਜੀ ਕਲਾ ਰੱਖ।

सज्जन सच्चा

Satsang with Mooji.

ਜਨਾਨਕ ਹਰ

ਸੰਪਰਸਾ ਗਲ ਸੰਗੀ ਨਹੀਂ।

जानार बेखना जो नहीं नानक

ਜੀ ਗੁਰੂ ਗਰੀਬ ਨਿਵਾਸਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਪਾਵਨ ਸਥਾਨ ਤਖਤ ਸਾਹਿਬ ਸ੍ਰੀ ਹਰਿਹਰ ਸ੍ਰੀ ਜਲੰਧਰ ਵਿਖੇ ਪਾਵਨ ਸਥਾਨਾਂ ਦੀ ਹਾਜ਼ਰੀਆਂ ਭਰਦੇ ਗੁਰੂ ਕੀਆਂ ਸੰਗਤਾਂ ਵੱਲੋਂ ਗੁਰਬਾਣੀ ਦੇ ਸ਼ਬਦ ਕੀਰਤਨ ਸਤਿਕਾਰ ਕਰਦੇ ਹੋਏ ਬੇਅੰਤ ਮਾਇਆ ਅਰਦਾਸ ਕਰਾਈਏ ਪਾਤਸ਼ਾਹ ਸਤਿਗੁਰੂ ਆਪ ਜੀ ਨਾਮ ਜਾਣੀ ਜਾਣੋ ਕਿਰਪਾ ਕਰਨੀ ਰਹਿਮਤ ਬਖਸ਼ਿਸ਼ ਕਰਨੀ ਦੇਹ ਰੁਕਤਾ ਦੇ ਨਾਮ ਦੀ ਦਾਤ ਕਾਰਜ ਰਾਜ ਕਰਨੀ ਯਾਤਰਾ

0: ਕੀ ਲਾ ਜਸ ਗੋਬਿੰਦ ਦਾਸ ਤੁਹਾਰ
1: ਦੋਹਰਾ ਰਾਜ ਮੇਗਾ ਖਾਲਸਾ ਕੀ ਰਹਿ ਨ ਕੋਈ ਖੁਆਰ ਹੋਏ ਸਭ ਲੈਂਗੇ ਜਿਸ ਰੰਗ ਜੋ ਹੈ ਦੋਹਰਾ ਉੱਠ ਗਈ ਸਵਾ ਮਲੇਸ਼ ਕੀ ਕਰ ਬੁੜਾ ਪਾਸਾਰ ਲੰਗਾ ਬਾਜ ਪਤੀ ਕਾ ਨੇਕ ਲੰਕ ਅਵਤਾਰ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸੁਆਮ
0: ਸਰਦਾਰ ਸਰਬ ਗੁਪਤੇ
1: ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ ਸਦਾੰਗ ਸੰਗਿਆ
0: ਭੰਗ ਗੁਪਤੇ
1: ਦੇਖ ਤੇ ਗੁਪਤੇ ਨਿਤਰਮ ਬੇਦਨ ਆਪਤ ਜੀ ਨਾਨਕ ਗੋਬਿੰਦ ਸਿੰਘ ਜੀ ਕਾਲ ਜੀ ਸਹਾਈ ਦਰਬਾਰ ਮੈਂ ਤੁਮ ਦਰਬਾਰਾ ਸਤਿਗੁਰ ਸਤਿ ਅੰਕਾਰਾ ਲਿਸ਼ਮਿਰ ਤੁਮ ਦਰਬਾਰਾ ਸਤਿਗੁਰ

ਸਿੱਖੋ ਸ਼ਬਦ ਪਿਆਰੀ ਹੋ ਜਿਨ ਮਰਨ ਕੇ ਟੇਕ ਮੁਖ ਜਲ ਸਦਾ ਸੁਖੀ ਨਾਨਕ ਸਿਮਰਤੇ ਕ੍ਰਾਂਤੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਕਹਿ ਨਾਨਕ ਸੁਣੋ ਸੰਤੋਸ਼ ਦਰ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਆਜੇ ਪੰਜ ਸ਼ਬਦ ਕਰ ਸੁਭਾਗ ਕਰ ਸੁਭਾਗ ਸ਼ਬਦ ਵਾਜੇ ਕਲਾ ਜਿਤ ਗਰਦਾਰਿਆ ਪੰਜ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਦੁਕਾਰਨ ਪਾਇਆ ਤੁਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਨ ਕਰ

ਵੱਡੇ

ਸਕਦੇ ਨੇ, ਜਿਸ ਦੇ ਨਾਲ ਸੁਦਰਸ਼ਨ ਚੱਕਰ ਕਰਨੇ ਅਤੇ ਇਸ ਦਾ ਸਿਰ ਧਰਤੇ ਨਾਲੋਂ ਅਲੱਗ ਕ੍ਰਿਸ਼ਨ ਜੀ ਕਰ ਦਿੰਦੇ ਨੇ। ਇਸ ਪ੍ਰਕਾਰ ਇਸ ਦੀ ਸਹਾਇਤਾ 'ਤੇ ਜੋ ਰਾਜਾ ਗੱਜ ਸਿੰਘ ਆ ਕਰਕੇ ਪੁੱਜਿਆ ਸੀ, ਧੰਨ ਸਿੰਘ ਨੂੰ ਸਹਾਇਤਾ ਨਾ ਮਿਲੇ। ਗੱਜ ਸਿੰਘ ਨੂੰ ਰੋਕਣ ਵਾਸਤੇ ਬਲਰਾਮ ਜੀ ਅੱਗੇ ਆਏ ਨੇ। ਵੱਡਾ ਭਾਰੀ ਭੇਡ ਬਲਰਾਮ ਜੀ ਨਾਲ ਮੱਚ ਗਿਆ ਹੈ। ਦੋਵੇਂ ਯੋਧੇ ਇੱਕ ਦੂਸਰੇ ਤੋਂ ਹਾਰਦੇ ਨਹੀਂ, ਵੱਧ ਵੱਧ ਕੇ ਵਾਰ ਕਰਦੇ ਨੇ। ਇਸ ਪ੍ਰਕਾਰ ਵਾਰ ਕਰਦਿਆਂ ਹੋਇਆ ਗੱਜ ਸਿੰਘ ਨੇ ਬਲਰਾਮ ਦੀ ਛਾਤੀ ਦਾ ਵਾਰ ਲੈ ਕਰਕੇ, ਕਹਿ ਲਈਏ ਨਿਸ਼ਾਨਾ ਲੈ ਕਰਕੇ ਬੜਾ ਚਲਾਵਾਂ ਮਾਰਿਆ। ਇਸ ਪ੍ਰਕਾਰ ਕੱਲ੍ਹ ਤੱਕ ਦੇ ਦੀਵਾਰ ਦੇ ਅੰਦਰ ਕਰਵਣ ਕੀਤਾ ਸੀ। ਜਿਵੇਂ ਕਿਸਨੇ ਬਰਸ਼ਾ ਚਲਾਵਾਂ ਮਾਰਿਆ ਅਤੇ ਅੱਗੇ ਸੁੰਦਰਤਾ ਹੁੰਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਜਿਵੇਂ ਕਪੜ ਕਰਦੇ ਹਨ ਕਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ ਸੋਇਆ ਆਵਤ ਇਓ ਬਰਸ਼ਾ ਕਹਿ ਕਹਿ। ਜਦੋਂ ਰਾਜੇ ਗੱਜ ਸਿੰਘ ਨੇ ਚਲਾਵਾਂ ਬਰਸ਼ਾ ਮਾਰਿਆ ਹੈ, ਉਸ ਆਉਂਦੇ ਹੋਏ ਬਰਸ਼ੇ ਨੂੰ ਫੜ ਲੈਣ ਵਾਸਤੇ ਬਲ ਦੇਵ ਸੁਪੇਤ ਉਪਾਉ ਕਰਿਓ ਹੈ। ਬਲ ਦੇਵ ਜੀ ਨੇ ਅਰਥਾਤ ਬਲਰਾਮ ਜੀ ਨੇ ਇੱਕ ਯਤਨ ਇਸ ਪ੍ਰਕਾਰ ਕੀਤਾ ਹੈ। ਚੰਦਨ ਪੈ ਨਿਹਰਿਓ ਤਬ ਹੀ, ਜਿੰਨੀ ਉਚਾਈ 'ਤੇ ਬਰਸ਼ਾ ਆ ਰਿਹਾ ਸੀ ਨਾ, ਉਨੀ ਉਚਾਈ ਤੋਂ ਬਲਰਾਮ ਜੀ ਥੱਲੇ ਝੁਕ ਗਏ, ਨੀਵੇਂ ਹੋ ਗਏ ਹਨ। ਬਚਾਇਆ ਹੈ ਆਪਣੇ ਆਪ ਨੂੰ ਬਲਕੇ ਦੇ ਵਾਰ ਤੋਂ, ਛੱਤਰੀ ਕਰ ਹੋਏ ਇਹ ਭਾਂਤ ਅਰਿਓ ਹੈ। ਜਿੰਨੇ ਰਾਜੇ ਅਤੇ ਮਹਾਰਥੀ ਰਥਾਂ ਦੇ ਉੱਪਰ ਸਵਾਰ ਹੋਇਆ ਕਰਦੇ ਸਨ ਨਾ, ਹਰ ਕਿਸੇ ਦੇ ਰਥ ਦੇ ਉੱਪਰ ਇੱਕ ਛਤਰ ਲੱਗਾ ਹੋਇਆ ਕਰਦਾ ਸੀ, ਜਿਸ ਤੋਂ ਪਛਾਣ ਹੋਇਆ ਕਰਦੇ ਸੀ ਇਹ ਰਾਜਾ ਹੈ ਜਾਂ ਇਹ ਮਹਾਰਥੀ ਹੈ। ਇਸ ਪ੍ਰਕਾਰ ਜਿਹੜਾ ਛਤਰ ਬਲਰਾਮ ਦੇ ਰੱਥ ਦੇ ਉੱਪਰ ਲੱਗਾ ਸੀ ਨਾ, ਬਲ ਦੇ ਨਾਲ ਫੜ ਕਰਕੇ ਉਸ ਛਤਰ ਨੂੰ ਝੁਕਾ ਦਿੱਤਾ ਹੈ, ਆਉਂਦੇ ਹੋਏ ਬਰਸ਼ੇ ਦੀ ਵਾਰ ਨੂੰ ਰੋਕਣ ਵਾਸਤੇ। ਜੋ ਜਿਹੜਾ ਬਰਸ਼ਾ ਸੀ ਉਹ ਛਤਰੀ ਦੇ ਵਿੱਚ ਵੱਜ ਗਿਆ ਹੈ। ਫਾਰ ਕੈ ਪਾਰ ਭਇਓ ਫੜ ਜਿਓ, ਉਸ ਛਤਰ ਨੂੰ ਪਾੜ ਕੇ ਜਿਹੜਾ ਬਰਸ਼ਾ

ਉਹ
ਹੁਣ ਤੱਕ ਯੁੱਧ ਭੂਮੀ ਦੇ ਅੰਦਰ ਮੈਦਾਨ ਦੇ ਅੰਦਰ
Good.

Çok ayrı.

ਹੁਕਮਲ ਹਰਿ ਗਜ ਗਤ ਹੈ ਵਿਭੂਤ ਦਾਰਿ ਗਿੱਧੂਆ ਮਸਾਨ ਬਾਸ ਕਰਿਉ ਕਰਤ ਹੈ ਹੁਕਮਟ ਬਾਸ ਲਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧੀ ਮਰਤ ਹੈ ਬਿੰਦ ਕੇ ਸਦਈਆ ਤਾਹਿ ਜਿਗੀ ਬਡਈਆ ਦੇਤ ਬੰਦਰਾ ਸਦੀਵ ਪਾਏ ਨੰਗੇ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਏਕ ਗਿਆਨ ਕੇ ਵਿਹੀਨ ਛਿੰਨ ਕਹਿ ਸਕੈ ਤਰਤ ਹੈ ਭੂਤ ਬਨ ਚਾਰੇ ਛਿਤ ਛਾਉਣ ਸਭੈ ਦੂਤਾ ਧਾਰੀ ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿੰਡ ਕੇ ਪਛਈਆ ਤਨ ਲੋਭ ਕੇ ਤਜਈਆ ਤੇ ਤਗਉਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਤ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜਿਤੇ ਵੱਡ ਗਿਆਨੀ ਤਿੰਨੋ ਜਾਨੀ ਪਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੋਚ ਰਈਆ ਕਹਿ ਬਖਾਨੀਏ ਫਲ ਕੇ ਬਛਈਆ ਤਾਹੇ ਬਾਂਦਰੀ ਗਜਈਆ ਕਹੇ ਆਦਿ ਸਫਿਰਈਆ ਤੈ ਤੂਤ ਕੇ ਪਛਾਨੀਏ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜਗ ਆਗ ਕੇ ਬਛਈਆ ਸੋ ਚਕੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਗੋਲ ਕੀ ਬਡਾਈ ਦੇਤ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਦਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੇ ਦਿਨ ਚਾਰੀ ਲਿਖੀ ਕੇਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਢਿਰ ਕੋ ਕਨਈਆ ਨਾਮ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜਤਾ ਕੋ ਵੇਦ ਪਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਇਆਲ ਵੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੰਡਾ ਥਾਰੀ ਸਤੀ ਸਾਜੇ

ਬਸ ਕਰੇ ਕਾ ਗੌਰ ਚੀਲ ਦੇਸ ਦੇਸ ਵਿੱਚ ਰਤ ਹੈ ਗਿਆਨ ਕੇ ਵਿਹੀਨ ਮਹਾਦਾਨ ਮੈਂ ਨਾ ਹੂਜਲੀਨ ਭਾਵਨਾ ਯਕੀਨ ਦਿਨ ਕਸ ਕੇ ਤਰਤ ਹੈ ਜੈਸੇ ਇੱਕ ਸਵੰਗ ਕਹੂੰ ਜੋਗੀਆ ਬੈਰਾਗੀ ਬਨ ਕਬਹੂੰ ਸੰਨਿਆਸ ਬੇਸ ਬਨ ਕੇ ਦਿਖਾਵਈ ਕਹੂੰ ਪਾਉਣ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੇ ਕੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡਦਾਰੀ ਹੋਏ ਕੇ ਲੋਕਨ ਬ੍ਰਹਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਬਾਰ ਗੀਦਰ ਪੁਕਾਰੇ ਪਰ ਸੀਤ ਕਾਲ ਕੁੰਜਰ ਔਗਤ ਹਾ ਅਨੇਕ ਦਾ ਪੁਕਾਰ ਹੀ ਕਹਾ ਭਯੋ ਜਪ ਕਲ ਵਤਰ ਲਿਓ ਕਾਂਸੀ ਬੀਜ ਚੀਰ ਚੀਰ ਚੋਰ ਟਾ ਗੁਠਾਰਨ ਸੋ ਮਾਰ ਹੀ ਕਹਾ ਭਯੋ ਫਾਂਸੀ ਡਰ ਬੁੜ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰ ਹੀ ਡੂਬੇ ਨਰਕ ਧਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰ ਹੀ ਤਾਪ ਕੇ ਸਹਿਤ ਜੋ ਪਪਾਈਏ ਅਤਾਪਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ ਜਾਪ ਕੇ ਕੀਤ ਜੋ ਪਪਾਇਤ ਅਜਾਪ ਦੇਵ ਭੂਤਨਾ ਸਦੀਵ ਤੁਹੀ ਤੁਹੀ ਉਚਰਤ ਹੈ ਨਭ ਕੇ ਉੜਤ ਜੋ ਬਨਾਰਾਇਣ ਪਾਈਤ ਅਨਲ ਆਕਾਸ਼ ਪੰਛੀ ਡੋਲ ਵੋ ਕਰਤ ਹੈ ਆਗ ਮੈਂ ਜਰਤ ਗਤ ਰਾਣ ਕੀ ਪਰਤ ਕਰ

ਬੰਦ ਗਈ ਦੇਸ ਦੇਸ ਵਿਦਿਆ ਬੜੰਦ ਕਈ ਗਰਦ ਬਾਂਤ ਬਾਂਤਨ ਵਿਚਾਰ ਨਹੀਂ ਨੈਕ ਤਾਸ ਪਾਇਤ ਨ ਪਾਰ ਕਈ ਤੀਰਤ ਤੀਰਤ ਬਰਮਤ ਸੁ ਭਰਮ ਕਈ ਯਗਨ ਹੋਤਨ ਕਈ ਦੇਵ ਕਰਮ ਕਈ ਗਰਦ ਬੀਰ ਵਿਦਿਆ ਵਿਚਾਰ ਨਹੀਂ ਤਦਬ ਤਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਚਰਤ ਸੋ ਕਰਮ ਨਿਓਲੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸੁਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਗ ਦਾਨ ਕਹੂੰ ਪਿਤ੍ਰ ਕਰਮ ਕਹੂੰ ਬੇਦ ਰੀਤ ਕਹੂੰ ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ

ਸਰਬ ਕਰਤਾ ਸਰਬ ਹਰਤਾ ਸਰਬ ਦਿਆਲ ਦਵੇਖ ਚਕਰ ਚਿਹਨ ਨਾ ਵਰਨ ਜਾਗੋ ਜਾਤ ਪਾਤ ਨਾ ਵੇਖ ਰੂਪ ਰੇਖ ਨਾ ਰੰਗ ਜਾਗੋ ਰੰਗ ਰੂਪ ਨਾ ਰੰਗ ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦ ਦੇਵਾ ਪਾਲ ਦੀਨ ਬੰਧ ਪ੍ਰਬੀਨ ਸਰੀਪ ਸਰਬ ਕੋ ਕਰਤਾਰ ਵਰਨ ਚਿਹਨ ਨਾ ਚਕਰ ਜਾਗੋ

ਸਭ ਪ੍ਰਤਾਪ ਜਗਦੀਸ਼ ਕੋ ਕਹੋ ਸਗਲ ਬਿਦ ਤੈ ਦੋਹਰਾ। ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ, ਕੌਣ ਧਰਮ ਕੋ ਕਰਮ ਹੈ ਕਹੋ ਸਗਲ ਵਿਸਥਾਰ ਦੋਹਰਾ। ਕਹ ਜੀ ਤਬ ਕਹ ਮਰਨ ਹੈ।

ਤਤ ਮਹਤ ਦੇਵਸਰਾ ਦੇਦਾਈ ਦਾ ਆਖੇ ਲੈ ਸਕਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਸਿਕਤ ਕਾਲ ਨਾਨਕ ਤੇਮ ਖੁਜਲੇ

ਸਤਨਾਮ ਸ਼੍ਰੀ ਵਾਹੇ ਗੁਰੂ ਜੀ ਸ਼੍ਰੀ ਨਾਨਕ ਪਦ ਪੰਕਜ ਬੰਦਨਾ

ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵੜਪਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਲੀਏ ਕੁਲ ਆਲਮ ਜੋਜੀ ਪ੍ਰੀਤਮ ਅੰਮ੍ਰਿਤ ਕੇ ਦਾਤੇ ਸਤਿਗੁਰੂ ਇਸ ਪਾਵਨ ਧਰਤੀ 'ਤੇ ਪਾਤਸ਼ਾਹ ਜੀ ਵਿਰਾਜਮਾਨ ਹਨ। ਆਪ ਵਕਤੀ ਬਾਦਸ਼ਾਹ ਬਹਾਦਰ ਸ਼ਾਹ ਜਿਹੜਾ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਇਆ ਹੈ, ਆ ਕਰਕੇ ਉਹਨੇ ਬੇਨਤੀ ਕਰਨੀ ਕੀਤੀ। ਪਹਿਲੇ ਤਾਂ ਉਹਨੇ ਰਾਜਪਾਟ ਦੀਆਂ ਗੱਲਾਂ ਕੀਤੀਆਂ ਅਤੇ ਬਾਅਦ ਦੇ ਵਿੱਚ ਜੋ ਉਹਨਾਂ ਦੇ ਅੰਦਰ ਈਰਖਾ ਜੋ ਹੈ ਦੂਜੇ ਧਰਮਾਂ ਦੇ ਪ੍ਰਤੀ, ਅੱਜ ਵੀ ਪਿਆਰਿਓ ਆਪਾਂ ਖਾਸ ਕਰਕੇ ਵੇਖਦੇ ਹਾਂ ਕਿ ਕਈ ਇਹੋ ਜਿਹੇ ਜ਼ਿਆਦਾ ਕਰਕੇ ਉਹਨਾਂ ਲੋਕਾਂ ਦੇ ਵਿੱਚ ਆਪਾਂ ਜਦੋਂ ਵੇਖਦੇ ਹਾਂ ਦੂਜੇ ਧਰਮਾਂ ਦੇ ਪ੍ਰਤੀ ਬੜੀ ਈਰਖਾ ਬੜੀ ਨਫ਼ਰਤ, ਅਤੇ ਇਹੀ ਕਹਿੰਦੇ ਕਿ ਭਾਈ ਤੁਸੀਂ ਸਾਰੇ ਗਲਤ ਹੋ, ਅਸੀਂ ਸਹੀ ਹਾਂ, ਸਾਡਾ ਧਰਮ ਇਸਲਾਮ ਵਧੀਆ, ਇਸ ਤਰ੍ਹਾਂ ਦੀਆਂ ਗੱਲਾਂ ਅੱਜ ਵੀ ਕਈ ਲੋਕ ਵੱਡੇ ਵੱਡੇ ਲੋਕ ਸਿਆਣੇ ਲੋਕ ਕਰਦੇ ਹਨ। ਸੋ ਇਸ ਤਰ੍ਹਾਂ ਹੀ ਇਹਨੇ ਵਚਨ ਕੀਤਾ, ਪਹਿਲੇ ਹਿੰਦੂ ਮਤ ਦੇ ਬਾਬਤ ਕਟਾਕਸ਼ ਕਰਨਾ ਕੀਤਾ, ਕਿਹਾ ਕਿ ਦੇਖੋ ਸਤਿਗੁਰੂ ਮਹਾਰਾਜ ਇਹ ਲੋਕ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਹਨ ਅਤੇ ਨਾਲ ਆ ਜੌਂ ਤਿਲ ਖਾਣ ਦੇ ਵਧੀਆ ਪਦਾਰਥ ਜਿਹੜੇ ਮੇਵੇ ਆਦਿਕ ਇਹ ਲੈ ਕਰਕੇ ਉਹਦਾ ਯੱਗ ਕੀਤਾ ਜਾਂਦਾ, ਹਵਨ ਕੀਤਾ ਜਾਂਦਾ ਅਤੇ ਉਹ ਤਾਂ ਸਭ ਵਿਅਰਥ ਚੱਲ ਜਾਂਦਾ। ਉਸ ਤੋਂ ਬਾਅਦ ਉਹਨੇ ਵਚਨ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਕਿ ਇਹ ਲੋਕ ਖਾਸ ਕਰਕੇ ਹਿੰਦੂ ਲੋਕ ਤੀਰਥ ਯਾਤਰਾ ਆਦਿਕ ਕਰਦੇ ਹਨ, ਜਲ ਤਰਪਣ ਆਦਿਕ ਕਰਨਾ ਇਤਿਆਦਿਕ ਇਹ ਕਰਮ ਕਰਦੇ ਹਨ, ਇਹ ਤਾਂ ਸਭ ਫੋਕਟ ਕਰਮ ਹਨ, ਵਿਅਰਥ ਦੇ ਕਰਮ ਹਨ। ਸੋ ਸਤਿਗੁਰੂ ਮਹਾਰਾਜ ਜੀ ਨੇ ਉਹਦਾ ਵਚਨ ਜਿਹੜਾ ਸੁਣ ਲਿਆ, ਉਹਨੂੰ ਸੁਣ ਕਰਕੇ ਫਿਰ ਸਤਿਗੁਰੂ ਮਹਾਰਾਜ ਜੀ ਨੇ ਉਹਨੂੰ ਬੇਬਾਕੀ ਦੇ ਨਾਲ ਉਹਦਾ ਜਵਾਬ ਦੇਣਾ ਕੀਤਾ। ਗੱਲ ਹੁੰਦੀ ਹੈ ਸਾਧ ਸੰਗਤ ਜੀ, ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਣੇ ਘਰ ਦੇ ਵਿੱਚ ਜਾਂ ਵੱਧ ਪਿੱਛੇ ਕਿਹਦੇ ਪ੍ਰਤੀ ਬੋਲਣਾ ਨਾ, ਇਹ ਬਹੁਤ ਸੌਖਾ ਕੰਮ ਹੈ, ਇਹ ਤੁਸੀਂ ਵੀ ਕਰ ਸਕਦੇ, ਮੈਂ ਵੀ ਕਰ ਸਕਦਾ ਹਾਂ ਕਿ ਜਿੱਥੇ ਬੋਲਣਾ ਨਾ ਅਤੇ ਆਪਾਂ ਉੱਥੇ ਨਹੀਂ ਬੋਲਦੇ ਹਾਂ। ਸੱਚ ਹੈ ਸੱਚ ਸੁਣਾਏ ਸੀ ਸੱਚ ਕੀ ਵੇਲਾ, ਜਦੋਂ ਸੱਚ ਦੀ ਵੇਲਾ ਹੁੰਦੀ ਨਾ ਉੱਥੇ ਆਪਾਂ ਚੁੱਪੀ ਧਾਰਨ ਕਰ ਲੈਂਦੇ ਹਾਂ, ਉੱਥੇ ਬੋਲਦੇ ਨਹੀਂ, ਫਿਰ ਵੱਧ ਪਿੱਛੇ ਜਦੋਂ ਸਾਰਾ ਕੰਮ ਹੋ ਜਾਵੇ ਉਹ ਤੋਂ ਬਾਅਦ ਆਪਾਂ ਵੱਧ ਪਿੱਛੇ ਗੱਲਾਂ ਕਰਦੇ, ਉਹਨੇ ਗਲਤ ਕੀਤਾ, ਇੰਝ ਨਹੀਂ ਕਰਨਾ ਚਾਹੀਦਾ, ਇਹ ਕਿਉਂ ਹੋਇਆ, ਇੱਕ ਤਾਂ ਵੱਧ ਪਿੱਛੇ ਹੋ ਗਿਆ ਅਤੇ ਆਪਣਿਆਂ ਦੇ ਵਿੱਚ ਗੱਲ ਕਰਨੀ ਅਤੇ ਦੂਜਿਆਂ ਦੇ ਵਿੱਚ ਜਿੱਥੇ ਗੱਲ ਹੈ ਕਿ ਦੁਸ਼ਮਣ ਦੇ ਵਿੱਚ ਜਿਹੜਾ ਤੁਹਾਨੂੰ ਬੋਲਦਾ ਉਹਨਾਂ ਦੇ ਗੜ ਦੇ ਵਿੱਚ ਆਪਾਂ ਗੱਲ ਨਹੀਂ ਕਰਦੇ ਹਾਂ। ਇੱਕ ਮਨ ਵਿੱਚ ਡਰ ਹੁੰਦਾ, ਭੈ ਹੁੰਦਾ ਕਿ ਭਾਈ ਜੇ ਆਪਾਂ ਕੁਛ ਬੋਲੀਏ ਨਾਰਾਜ਼ ਹੋ ਜਾਵੇਗਾ, ਮੇਰੇ ਨਾਲ ਘਾਟਾ ਵਾਧਾ ਹੋ ਜਾਵੇਗਾ। ਲੇਕਿਨ ਸਤਿਗੁਰੂ ਮਹਾਰਾਜ ਬੇਬਾਕ ਹਨ ਪਿਆਰਿਓ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਜੋ ਵਚਨ ਕੀਤਾ ਨਾ, ਸੱਚ ਸੁਣਾਏ ਸੀ ਸੱਚ ਕੀ ਬੇਲਾ, ਜਦੋਂ ਸਮਾਂ ਆਇਆ ਮਹਾਰਾਜ ਜੀ ਨੇ ਹੱਕ ਸੱਚ ਦੀ ਗੱਲ ਕੀਤੀ, ਮੂੰਹ ਦੇ ਉੱਤੇ ਗੱਲ ਕੀਤੀ, ਉਹਨਾਂ ਦੇ ਗੜ ਦੇ ਵਿੱਚ ਜਾ ਕਰਕੇ ਲਲਕਾਰ ਕੇ ਵੰਗਾਰ ਕਰਕੇ ਉਹਨਾਂ ਨੂੰ ਨਿਰਮਲ ਮਾਰਗ ਦਰਸ਼ਨਾ ਕੀਤਾ। ਬੇਅੰਤ ਪ੍ਰਮਾਣ ਪਿਆਰਿਓ, ਦੇਖੋ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪੂਰਾ ਜੀਵਨ ਹੀ ਜਿਹੜਾ ਹੈ, ਅਤੇ ਜੋ ਮਰਜ਼ੀ ਸਾਖੀ ਆਪ ਜੀ ਪੜ੍ਹੋ, ਤਕਰੀਬਨ ਦੇਖੋ ਗੁਰੂ ਮਹਾਰਾਜ ਜੀ ਨੇ ਉਹਨਾਂ ਦੇ ਗੜ ਦੇ ਵਿੱਚ ਜਾ ਕਰਕੇ ਉਹਨਾਂ ਦੇ ਧਾਰਮਿਕ ਅਸਥਾਨ, ਉਹਨਾਂ ਦਾ ਗਾੜਾ, ਉਹਨਾਂ ਦੇ ਅੱਗੇ ਭਾਵੇਂ ਉਹ ਰਾਜਨੈਤਿਕ ਹੋਣ, ਭਾਵੇਂ ਧਾਰਮਿਕ ਧੁਰੰਦਰ ਹੋਣ, ਧਰਮ ਦੇ ਆਗੂ ਹੋਣ, ਅਤੇ ਉਹਨਾਂ ਦੇ ਕੋਲ ਜਾ ਕਰਕੇ ਜੋ ਉਹਨਾਂ ਦੀਆਂ ਕੁਰੀਤੀਆਂ ਜਿਹੜੀਆਂ, ਜੋ ਕੁਮਰਿਆਦਾ ਜਿਹੜੀ ਹੈ, ਖੋਟੇ ਚਾਲ ਜਿਹੜੇ ਹਨ, ਮਹਾਰਾਜ ਜੀ ਨੇ ਉਹਨਾਂ ਦੇ ਮੂੰਹ ਦੇ ਉੱਤੇ ਉਹਨਾਂ ਨੂੰ ਸਮਝਾਇਆ ਕਿ ਭਾਈ ਇਹ ਗਲਤ ਗੱਲ ਹੈ, ਇੰਝ ਨਾ ਕਰਨਾ ਕਰੋ। ਮੱਕੇ ਵਿੱਚ ਗਏ, ਬਗਦਾਦ ਸ਼ਰੀਫ ਗਏ, ਕਾਸ਼ੀ ਗਏ, ਸਤਿਗੁਰੂ ਮਹਾਰਾਜ ਗਿਆ ਗਏ, ਪ੍ਰਯਾਗ ਰਾਜ ਗਏ, ਅਤੇ ਜਿੱਥੇ ਮਰਜ਼ੀ ਗਏ ਸਤਿਗੁਰੂ ਜਗਨਨਾਥ ਪੁਰੀ ਗਏ ਉੱਥੇ, ਅਤੇ ਜੋ ਉਹਨਾਂ ਦੀਆਂ ਕੁਰੀਤੀਆਂ ਜੋ ਕਰਮ ਕਾਂਡ ਹੈ ਮਹਾਰਾਜ ਜੀ ਨੇ ਸਾਹਮਣੇ ਉਹਨਾਂ ਦਾ ਖੰਡਨ ਕੀਤਾ ਹੈ। ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਵੀ ਪਿਆਰੇ ਹੋਏ ਦਾ ਵਚਨ ਸੁਣ ਕੇ ਫਿਰ ਉਹਨੂੰ ਵਚਨ ਕੀਤਾ ਕਿ ਦੇਖ ਬਹਾਦਰ ਸ਼ਾਹ,
ਦੂਜਿਆਂ ਦੇ ਵਿੱਚ ਗਲਤੀ ਕੱਢਣੀ, ਦੋਸ਼ ਆਰੋਪਣ ਕਰਨਾ ਇਹ ਤਾਂ ਬੜਾ ਸੌਖਾ ਹੁੰਦਾ ਹੈ। ਅਸਲ ਦੇ ਵਿੱਚ ਧਾਰਮਿਕ ਵਿਅਕਤੀ ਉਹ ਹੈ ਜੋ ਪਿਆਰਿਓ ਆਪ ਸਵਾਰਹਿ ਮੈਂ ਮਿਲਹਿ, ਮੈਂ ਮਿਲਿਆ ਸੁਖ ਹੋਏ। ਉਹ ਆਪਣਾ ਜੀਵਨ ਸਵਾਰਦਾ ਪਿਆਰਿਓ, ਉਹ ਦੂਜੇ ਤੀਜੇ ਦੇ ਵੱਲ ਕਨੌੜੀ ਵੱਲ ਹੋ ਗਿਆ, ਤਰਕਾਂ ਵਿਤਰਕਾਂ ਦੇ ਵਿੱਚ ਉਹ ਨਹੀਂ ਪੈਂਦੇ ਹਨ। ਮਹਾਰਾਜ ਨੇ ਕਿਹਾ, ਤੁਸੀਂ ਕਹਿੰਦੇ ਹੋ ਕਿ ਪੱਥਰਾਂ ਦੀ ਪੂਜਾ ਕਰਦੇ ਤੇ ਪੱਥਰ ਤਾਂ ਮ੍ਰਿਤ ਹੈ, ਕੁਛ ਵੀ ਨਹੀਂ ਹੈ। ਮਹਾਰਾਜ ਨੇ ਕਿਹਾ, ਫਿਰ ਤੁਸੀਂ ਵੀ ਤਾਂ ਕਬਰਾਂ ਦੀ ਪੂਜਾ ਕਰਦੇ ਹੋ। ਉਹ ਜਿਹੜੇ ਖੜੀ ਮੂਰਤੀ ਦੀ ਪੂਜਾ ਕਰਦੇ, ਤੁਸੀਂ ਲੰਬੇ ਪਈ ਹੋਈ ਮੂਰਤੀ ਕਬਰ ਦੇ ਵਿੱਚ, ਕੇਤੜਿਆਂ ਯੁੱਗ ਵਾਪਰੇ, ਇਕਤ ਪਈਆਂ ਪਾਸ ਲੰਬਾ ਬੰਦਾ ਪਿਆ ਹੋਇਆ ਉਹਨੂੰ ਕਬਰ ਦੇ ਵਿੱਚ ਦਫ਼ਨ ਕਰ ਦਿੱਤਾ, ਉਹਦੀ ਪੂਜਾ ਕਰਦੇ, ਕੀ ਇਹ ਕਰਮ ਕਾਂਡ ਨਹੀਂ ਹੈ? ਮਹਾਰਾਜ ਨੇ ਕਿਹਾ ਕਿ ਤੁਸੀਂ ਉਹਨਾਂ ਨੂੰ ਕਹਿੰਦੇ ਕਿ ਭਾਈ ਤੁਸੀਂ ਵਰਤ ਰੱਖਦੇ ਹੋ, ਇਹ ਕਰਦੇ ਹੋ, ਰੋਜੇ ਵੀ ਤਾਂ ਭਾਈ ਤੁਸੀਂ ਰੱਖਦੇ ਹੋ, ਉਹਨਾਂ ਤੋਂ ਜ਼ਿਆਦਾ ਰੱਖਦੇ ਹੋ ਇਹ ਗੱਲ। ਤੇ ਨਾਲ ਮਹਾਰਾਜ ਨੇ ਵਚਨ ਕੀਤਾ, ਤੁਸੀਂ ਕਹਿੰਦੇ ਕਿ ਜੀ ਉਹ ਭੋਗ ਆਦਿਕ ਲਾਉਂਦੇ ਹਨ। ਮਹਾਰਾਜ ਨੇ ਕਿਹਾ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਕ ਬਤਾਏ, ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ। ਮਹਾਰਾਜ ਨੇ ਕਿਹਾ, ਦਰੋਗ ਤਾਂ ਤੁਸੀਂ ਵੀ ਪੜਦੇ ਹੋ, ਫਾਤਿਆ ਤਾਂ ਤੁਸੀਂ ਵੀ ਦਿੰਦੇ ਹੋ, ਰੋਟਾ ਚੜਾਉਣੀਆਂ, ਸ਼ੀਰਨੀਆਂ ਚੜਾਉਣੀਆਂ, ਇਹ ਵੀ ਤਾਂ ਇਸਲਾਮ ਦੀ ਮਰਿਆਦਾ ਹੈ। ਤੁਸੀਂ ਕਹਿੰਦੇ ਉਹ ਭੋਗ ਲਾਉਂਦੇ, ਤੁਸੀਂ ਕੀ ਕਰਦੇ? ਤੁਸੀਂ ਵੀ ਤਾਂ ਉਹੀ ਕੰਮ ਕਰਦੇ, ਲੇਕਿਨ ਬੰਦੇ ਨੂੰ ਆਪਣੀ ਗਲਤੀ ਨਜ਼ਰ ਨਹੀਂ ਆਉਂਦੀ ਹੈ, ਉਹ ਦੂਜਿਆਂ ਦੇ ਵਿੱਚ ਦੋਸ਼ ਆਰੋਪਣ ਕਰਦਾ ਹੈ। ਇਸ ਕਰਕੇ ਪਿਆਰਿਓ ਦੇਖੋ, ਮੈਂ ਕੱਲ ਵੀ ਬੇਨਤੀ ਕੀਤੀ ਸੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜੋ ਆਪਣੇ 52 ਬਚਨਾਂ ਦੇ ਵਿੱਚ ਇਹ ਖਾਸ ਕਰਕੇ ਬਚਨ ਕਰਨਾ ਕੀਤਾ ਕਿ ਭਾਈ ਗੁਰੂ ਕਾ ਸਿੱਖ ਆਪਣੇ ਧਰਮ ਦੇ ਵਿੱਚ ਪੱਕਾ ਹੋਵੇ, ਆਪਣੇ ਧਰਮ ਆਪਣੀ ਮਰਿਆਦਾ ਦੇ ਉੱਤੇ ਵਿਸ਼ਵਾਸ ਰੱਖੇ, ਦੂਜਿਆਂ ਦਾ ਖੰਡਨ ਮੰਡਨ ਜਿਹੜਾ ਉਹ ਨਹੀਂ ਕਰਨਾ ਹੈ, ਉਹਨਾਂ ਦੀ ਨਿਰਾਦਰੀ ਨਹੀਂ ਕਰਨਾ ਹੈ। ਬਸ ਇਹੀ ਕਿ ਹਮਕੋ ਹਮਾਰਾ ਮੁਬਾਰਕ, ਤੁਮਕੋ ਤੁਮਾਰਾ ਮੁਬਾਰਕ। ਹੁਣ ਸਤਿਗੁਰੂ ਮਹਾਰਾਜ ਅੱਗੇ ਔਰ ਬਹਾਦਰ ਸ਼ਾਹ ਨੂੰ ਜੋ ਸਿੱਖਿਆ ਦਿੰਦੇ ਹਨ, ਆਓ ਸਾਧ ਸੰਗਤ ਜੀ ਉਹ ਪਾਵਨ ਇਤਿਹਾਸ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ

0: ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਕੀਤਾ ਕਿ ਆ ਕੇ ਭਾਈ ਇਹ ਜੋ ਇਹ ਦੋ ਮੋਹ ਬਾਤ ਮੋਹ ਬਚੇ ਇਨ ਤੇ ਨਾਥ ਨਿਰਾਲੇ ਬਚੇ ਜਾਂ ਤੇ ਛੂਟ ਗਯੋ ਭ੍ਰਮ ਉਰਕਾ ਤਹਿ ਆ ਗਏ ਹਿੰਦੂ ਕਿਆ ਤੁਰਕਾ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪਣੀ ਪਾਵਨ ਬਾਣੀ ਪਿਆਰਿਓ, ਜਦੋਂ ਆਪਾਂ ਮਹਾਰਾਜ ਜੀ ਦੀ ਪਾਵਨ ਰਚਨਾ ਜੋ ਹੈ ਸ਼੍ਰੀ ਬਚਿੱਤਰ ਨਾਟਕ ਇਹਦਾ ਜਦੋਂ ਜਾਪ ਕਰਦੇ ਹਾਂ ਪੜ੍ਹਦੇ ਨਾ, ਤੇ ਮਹਾਰਾਜ ਜੀ ਨੇ ਪਿਆਰਿਓ ਜੋ ਇਹ ਪੰਥ ਦੀ ਸਿਰਜਣਾ ਕਰਨੀ ਕੀਤੀ ਨਾ, ਉਸ ਤੋਂ ਪਹਿਲਾਂ ਸਾਰਾ ਜਿਹੜਾ ਹਵਾਲਾ ਦਿੱਤਾ ਕਿਉਂ ਪੰਥ ਨੂੰ ਜਿਹੜਾ ਮਹਾਰਾਜ ਜੀ ਨੇ ਸਿਰਜਿਆ ਹੈ, ਖਾਲਸਾ ਪੰਥ ਕਿਉਂ ਤਿਆਰ ਕਰਨਾ ਕੀਤਾ, ਤੇ ਪਹਿਲਾਂ ਮਹਾਰਾਜ ਜੀ ਨੇ ਆਦਿ ਕਾਲ ਤੋਂ ਲਿਆ ਕਿ ਭਾਈ ਕਿ ਜਿਸ ਤਰ੍ਹਾਂ ਕਿ ਹਿੰਦੂ ਮਤ ਦੇ ਵਿੱਚ ਬੜੇ ਅਵਤਾਰੀ ਹੋਏ, ਜਿਨ ਜਿਨ ਤਨਕ ਸਿੱਧ ਕੋ ਪਾਈ ਤਿੰਨ ਵੀ ਆਪਣੋ ਰਾਹ ਚਲਾਈ, ਉਹਨਾਂ ਨੇ ਆਪਣੇ ਰਾਹ ਚਲਾਉਣੇ ਕੀਤੇ ਤੇ ਆਪਣਾ ਨਾਮ ਉਹਨਾਂ ਨੇ ਜਪਾਉਣਾ ਕੀਤਾ, ਪਰਮਾਤਮਾ ਦੀ ਪੂਜਾ ਉਹ ਤੋਂ ਉਹ ਰਹਿ ਗਏ ਹਨ, ਆਪਣੀ ਵਡਿਆਈ ਉਹਨਾਂ ਨੇ ਕਰਾਉਣੀ ਕੀਤੀ ਹੈ, ਤੇ ਇਸਲਾਮ ਦੇ ਬਾਬਤ ਵੀ ਮਹਾਰਾਜ ਨੇ ਬਚਨ ਕੀਤਾ ਕਿ ਉਹ ਤੋਂ ਬਾਅਦ ਇਹ ਇਹਨਾਂ ਦੇ ਪੈਗੰਬਰ ਆਏ, ਲੇਕਿਨ ਉਹਨਾਂ ਨੇ ਵੀ ਲਿੰਗ ਬਿਨਾਂ ਕੀਨੇ ਸਭ ਰਾਜਾ, ਉਹਨਾਂ ਨੇ ਸੁੰਨਤ ਕਰ ਦਿੱਤੀ ਤੇ ਆਪਣਾ ਮਤ ਉਹਨਾਂ ਨੇ ਚਲਾ ਦੇਣਾ ਕੀਤਾ। ਇਸ ਤਰ੍ਹਾਂ ਇਹ ਜਦੋਂ ਬਹੁਤ ਜ਼ਿਆਦਾ ਧਰਮ ਦੇ ਨਾਂ ਦੇ ਉੱਤੇ ਨਾਮ ਲੈਂਦੇ ਜੀ ਪਰਮਾਤਮਾ ਦਾ, ਲੇਕਿਨ ਕੋਈ ਪਰਮਾਤਮਾ ਦੀ ਪੂਜਾ ਅਰਚਨਾ ਨਹੀਂ, ਆਪਣੀ ਪੂਜਾ ਕਰਾਉਣੀ ਹੈ, ਆਪਣਾ ਇਹ ਕਰਾਉਣਾ। ਇਸ ਕਰਕੇ ਮਹਾਰਾਜ ਨੇ ਕਿਹਾ ਇਹਨਾਂ ਸਾਰਿਆਂ ਨੂੰ ਦਰਕਿਨਾਰ ਕਰਕੇ ਅਸਾਂ ਨੇ ਆਪਣਾ ਜਿਹੜਾ ਪੰਥ ਜਿਹੜਾ ਹੈ ਤੇ ਉਹ ਅਸਾਂ ਨੇ ਸਥਾਪਿਤ ਕਰਨਾ ਕੀਤਾ, ਤੇ ਆਪ ਮਹਾਰਾਜ ਨੇ ਬਚਨ ਕੀਤਾ ਯਾਹੀ ਕਾਜ ਧਰਾ ਹਮ ਜਨਮੰਗ ਸਮਝ ਲੇ ਹੋ ਸਾਧੂ ਸੰਭ ਮਨਮੰਗ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ ਹਮ ਇਹ ਕਾਜ ਜਗਤ ਮੋਹ ਆਏ ਧਰਮ ਹੇਤ ਗੁਰਦੇਵ ਪਠਾਏ ਜਾਏ ਤਹਾਂ ਤੁਮ ਧਰਮ ਚਲਾਓ ਦੁਸ਼ਟ ਕੁਬਧ ਕਰਨ ਤੇ ਲੋਕ ਹਟਾਓ। ਮਹਾਰਾਜ ਨੂੰ ਅਕਾਲ ਪੁਰਖ ਪਰਮਾਤਮਾ ਨੇ ਆਪ ਬਚਨ ਕਰਨਾ ਕੀਤਾ ਕਿ ਭਾਈ ਜਾਓ, ਜਾ ਕਰਕੇ ਇਹ ਦੋ ਮੋਹ ਬਾਤ ਮੋਹ ਬਚੇ ਇਨ ਤੇ ਨਾਤ ਨਿਰਾਲੇ ਬਚੇ, ਇਹ ਜਿਹੜੇ ਨਾ ਦੋਵੇਂ ਜਿਹੜੇ ਹਨ ਮੋਹ ਬਾਤ ਮੋਹ ਬਚੇ, ਮੋਹ ਬਾਤ ਦੇ ਵਿੱਚ ਇਹ ਪਲਚ ਗਏ ਹਨ, ਇਸ ਕਰਕੇ ਅਸਾਂ ਨੇ ਇਹਨਾਂ ਦੋਵਾਂ ਦਾ ਜਿਹੜਾ ਹੈ ਮਤ ਜਿਹੜਾ ਹੈ ਉਹ ਤਿਆਗ ਕਰਕੇ ਤੀਸਰ ਪੰਥ ਚਲਾਇਓ ਵੱਡ ਗੁਣੀ ਗਹਿਰਾ। ਤੀਸਰਾ ਪੰਥ ਜਿਹੜਾ ਖਾਲਸਾ ਪੰਥ ਜਿਹੜਾ ਹੈ ਤੇ ਉਹਦੀ ਅਸਾਂ ਨੇ ਸਿਰਜਣਾ ਕਰਨੀ ਕੀਤੀ ਹੈ, ਖਾਲਸਾ ਪੰਥ ਦੀ ਸਥਾਪਨਾ ਕਰਨੀ ਕੀਤੀ ਹੈ। ਆਪ ਜਦੋਂ ਆਪਾਂ ਗੁਰਬਾਣੀ ਦਾ ਜਾਪ ਕਰਦੇ ਹਾਂ, ਸਤਿਗੁਰੂ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਕਿ ਆ ਜਿਹੜੇ ਹਨ ਕਿ ਹਮਰਾ ਝਗੜਾ ਰਹਾ ਨਾ ਕਉ ਪੰਡਿਤ ਮੁੱਲਾ ਛਾਡੇ ਦੋ, ਪੰਡਿਤ ਮੁੱਲਾ ਜੋ ਲਿਖ ਦੀਆ ਛੋੜ ਚੱਲੇ ਹਮ ਕਛੂ ਨਾ ਲੀਆ। ਸਾਡਾ ਝਗੜਾ ਹੀ ਨਹੀਂ ਰਿਹਾ ਭਾਈ, ਅਸੀਂ ਪੰਡਿਤਾਂ ਦਾ ਵੀ, ਪੰਡਿਤ ਦਾ ਮਤਲਬ ਹਿੰਦੂ ਧਰਮ, ਮੁੱਲਾ ਦਾ ਮਤਲਬ ਹੋ ਗਿਆ ਇਸਲਾਮ ਧਰਮ, ਪੰਡਿਤ ਮੁੱਲਾ ਛਾਡੇ ਦੋਵਾਂ ਦਾ ਅਸਾਂ ਨੇ ਤਿਆਗ ਕਰਕੇ ਅਸਾਂ ਨੇ ਤੀਸਰ ਪੰਥ ਜਿਹੜਾ ਹੈ ਉਹਨੂੰ ਤਿਆਰ ਕਰਨਾ ਕੀਤਾ।
1: ਉਤਪਤ ਕਰਿਓ ਖਾਲਸਾ ਤੀਜਾ,
0: ਤੀਸਰਾ ਪੰਥ ਜਿਹੜਾ ਹੈ ਤੀਸਰ ਪੰਥ ਚਲਾਇਓ ਵੱਡ ਗੁਣੀ ਗਹਿਰਾ, ਬੜਾ ਗੁਣਵਾਨ ਬਹੁਤ ਗਹਿਰ ਗੰਭੀਰ ਇਹ ਤੀਸਰਾ ਖਾਲਸਾ ਪੰਥ ਜਿਹੜਾ ਹੈ ਉਹਦੀ ਅਸਾਂ ਨੇ ਸਿਰਜਣਾ

ਦਾ ਪੰਥ। ਅੱਜ ਵੀ ਪਿਆਰਿਓ ਜਦੋਂ ਆਪਾਂ ਇਸ਼ਟ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਇਹ ਤਿੰਨ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ। ਜਦੋਂ ਸਿੱਖਿਆ ਦਿੱਤੀ ਨਾ ਦਿੱਤੀ ਜਾਂਦੀ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦੇ ਤੇ ਉਸ ਵੇਲੇ ਪੰਜਾਂ ਤੋਂ ਇਹ

0: ਆਤਮਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਸਾਡੇ ਗੁਰੂ ਹਨ। ਯਾਦ ਰੱਖਣਾ ਚਾਹੀਦਾ, ਕੋਈ ਪੁੱਛੇ ਕਿ ਭਾਈ ਤੁਹਾਡਾ ਇਸ਼ਟ ਕੌਣ ਹੈ, ਇਸ਼ਟ ਇੱਕ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੀ ਸਾਡੇ ਇਸ਼ਟ ਹਨ। ਗੁਰੂ ਕੌਣ ਹਨ? ਮੌਜੂਦਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੌਰਵ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੈ। ਭਾਵ ਕੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ, ਲੇਕਿਨ ਇਸ਼ਟ ਅਕਾਲ ਪੁਰਖ ਪਰਮਾਤਮਾ ਹੈ।
1: ਬਾਦ ਪੱਖ ਕੋ ਸਕਲ ਬਿਨਾਸ਼ਾ,
0: ਇਸ ਕਰਕੇ ਅਸੀਂ ਕਹਿੰਦੇ ਨਾ ਬਾਦ ਵਿਵਾਦ ਕਰਨਾ, ਪੱਖ ਪਾਤ ਕਰਨਾ, ਅਸੀਂ ਦੋਵਾਂ ਦਾ ਤਿਆਗ ਕਰ ਦਿੱਤਾ।
1: ਧਰੀ ਅਕਾਲ ਪੁਰਖ ਕੀ ਆਸ,
0: ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦੀ ਆਸ ਰੱਖਦੇ ਹਾਂ, ਉਹਦੇ ਪ੍ਰਭ ਮਿਲਵੇ ਕੀ ਪਿਆਸ ਰੱਖਦੇ ਹਾਂ।
1: ਜਨਮੇ ਉਹ ਅਭੈ ਖਾਲਸਾ
0: ਨੇ, ਇਸ ਕਰਕੇ ਇਹ ਪੰਥ ਖਾਲਸਾ ਜਿਹੜਾ ਹੈ, ਜੋ ਨਵਾਂ ਧਰਮ ਨਵਾਂ ਪੰਥ ਅਸਾਂ ਨੇ ਪ੍ਰਗਟ ਕਰਨਾ ਕੀਤਾ।
1: ਮਾਲਕ ਕੇ ਮਨਿੰਦ ਜਗ ਥਯੋ,
0: ਦੇਖੋ ਕਿ ਜਦੋਂ ਜਿਸ ਤਰ੍ਹਾਂ ਕੇ ਪਿਆਰਿਓ ਇਹ ਅਵਸਥਾਵਾਂ ਹੁੰਦੀਆਂ ਨਾ, ਬਾਲ ਜਵਾਨੀ ਅਰ ਬਿਰਧ ਫੁਰਨ, ਵੇਖਿਆ ਜਾਵੇ ਅੱਜ ਵੀ ਸੰਸਾਰ ਦੇ ਵਿੱਚ ਸਭ ਤੋਂ ਵਧੀਆ ਤੇ ਨਾਲ ਪਿਆਰਿਓ ਸਭ ਤੋਂ ਨਵੇਕਲਾ ਧਰਮ ਜਿਹੜਾ ਹੈ ਤੇ ਉਹ ਹੈ ਖਾਲਸਾ ਪੰਥ। ਜੇ ਵੇਖਿਆ ਜਾਵੇ ਬਹੁਤ ਹੋ ਗਿਆ, ਪੰਥ ਖਾਲਸੇ ਦੀ ਗੱਲ ਕਰੀਏ, 1699 ਵਾਲੀ ਵਿਸਾਖੀ ਨੂੰ ਮਹਾਰਾਜ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ ਹੈ। ਜੇ ਇਸ ਦ੍ਰਿਸ਼ਟੀ ਦੇ ਨਾਲ ਵੇਖਿਆ ਜਾਵੇ ਤਾਂ ਪਿਆਰਿਓ 325 ਸਾਲ ਦੇ ਕਰੀਬ ਦਾ ਹੀ ਸਮਾਂ ਹੋ ਰਿਹਾ ਹੈ। ਦੂਜੇ ਧਰਮਾਂ ਨੂੰ ਵੇਖਦਿਆਂ ਇਸਲਾਮ ਦੇਖੋ 1700 ਸਾਲ ਤਕਰੀਬਨ ਹੋ ਗਏ। ਈਸਾਈਅਤ ਨੂੰ ਦੇਖੋ ਕਿ 2000 ਤੋਂ ਵੱਧ ਉਹਨਾਂ ਦਾ ਸਮਾਂ ਹੋ ਗਿਆ। ਯਹੂਦੀ ਧਰਮ ਜਿਹੜਾ 3000 ਸਾਲ ਪੁਰਾਣਾ, ਔਰ ਹਿੰਦੂ ਮਤ ਜਿਹੜਾ ਹੈ ਉਹ 8-10 ਹਜ਼ਾਰ ਸਾਲ ਪੁਰਾਣਾ ਮੰਨਦੇ। ਇਸ ਰੂਪ ਦੇ ਵਿੱਚ ਵੇਖਿਆ ਜਾਵੇ ਤੇ ਨਵੇਕਲਾ ਪੰਥ ਜਿਹੜਾ ਹੈ ਤੇ ਉਹ ਹੈ ਖਾਲਸਾ ਪੰਥ ਹੈ।
1: ਜੁਆ ਹੋਏ ਜਬ ਜ਼ੋਰ ਸੰਭਾਰੇ,
0: ਹੁਣ ਤਾਂ ਇਹ ਬੱਚਾ ਜਦੋਂ ਜੁਆ ਹੋ ਕਰਕੇ, ਜਵਾਨ ਹੋ ਕਰਕੇ ਜਦੋਂ ਇਹਨੇ ਜ਼ੋਰ ਸਾਹਮਣਾ,
1: ਗੌਰ ਮੜੀ ਕੋ ਫੂੜ ਉਖਾਰੇ,
0: ਤੇ ਇਹਨਾਂ ਨੇ ਕੀ ਕਰਨਾ ਕਿ ਗੌਰ ਮੜੀ ਮਠ ਭੂਲ ਨਾ ਮਾਨੈ, ਤੇ ਇਹ ਕਬਰਾਂ ਮੜੀਆਂ ਜਿਹੜੀਆਂ ਇਹ ਜਾਣ ਬੁੱਝ ਕਰਕੇ ਲੋਕੀ ਇਹ ਕਰ ਦਿੰਦੇ ਨਾ, ਮੇਰੇ ਖਾਲਸੇ ਨੇ ਇਹਨੂੰ ਜਿਹੜਾ ਹੈ, ਜੇ ਹੈ ਵੀ ਤਾਂ ਪਿਆਰਿਓ ਉਹਨੂੰ ਪੁੱਟ ਕਰਕੇ ਰੱਖ ਦੇਣਾ ਹੈ। ਇਹ ਯਾਦ ਰੱਖਣਾ ਕਰੋ, ਇਹ ਤਾਂ ਦੇਖੋ ਪਿਆਰਿਓ। ਤੇ ਆਪਾਂ ਜਦੋਂ ਵੇਖਦੇ ਹਾਂ, ਮੈਂ ਇੱਕ ਬੇਨਤੀ ਕਰਾਂ ਕਿ ਆ ਜਿਹੜਾ ਅਸਥਾਨ ਜਿਹੜਾ ਨਾ ਪਿਆਰਿਓ, ਦੇਖੋ ਅਸਥਾਨ ਦੀ ਗੱਲ ਚੱਲ ਰਹੀ ਹੈ ਤੇ ਇਹ ਹਜ਼ੂਰ ਸਾਹਿਬ ਇਹਦੇ ਨਾਲ ਆਲੇ ਦੁਆਲੇ ਨਾ ਪਿਆਰਿਓ, ਕਿਉਂਕਿ ਇਤਿਹਾਸ ਆਪਾਂ ਪੜ੍ਹਦੇ ਹਾਂ, ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਧਰਤੀ ਤੇ ਆਏ, ਬੇਸ਼ੱਕ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਵਲਾ ਤਪ ਅਸਥਾਨ ਸੀ, ਲੇਕਿਨ ਉਹਦੇ ਉੱਤੇ ਤੁਰਕਾਂ ਨੇ ਕਬਜ਼ਾ ਕਰ ਲਿਆ। ਉਹ ਤਾਂ ਥੱਲੇ ਸੀ ਕਿ ਉਹਦੇ ਉੱਤੇ ਇਹਨਾਂ ਨੇ ਆਪਣਾ ਅਸਥਾਨ ਬਣਾ ਲਿਆ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਪੈਸਾ ਦੇ ਕਰਕੇ ਉਹਨਾਂ ਦੇ ਹੱਥੋਂ ਹੀ ਉਹਨੂੰ ਢਮਾਉਣਾ ਕੀਤਾ ਤੇ ਉਹ ਤੋਂ ਬਾਅਦ ਇੱਥੇ ਲਾਗੇ ਛਾਗੇ ਨਾ ਪਿਆਰਿਓ ਬਹੁਤ ਸਾਰੀਆਂ ਕਬਰਾਂ ਸਨ ਤੇ ਇੱਕ ਤੇ ਸੁਣਦੇ ਸੀ ਪਿਆਰਿਓ ਬਜ਼ੁਰਗਾਂ ਤੋਂ ਤੇ ਜਿਸ ਤਰ੍ਹਾਂ ਕਿ ਕਿਹਦੇ ਕਰਮ ਨਾਮ ਬਣਦੇ ਨਾ, ਇੱਕ ਸਾਡੇ ਕੋਲ ਪਤਾ ਨਹੀਂ, ਮੈਂ ਉਹਨਾਂ ਦਾ ਨਾਮ ਭੁੱਲ ਰਿਹਾ ਹਾਂ, ਹੋ ਸਕਦਾ ਕੋਈ ਜਿਹਨੂੰ ਪਤਾ ਉਹ ਦੱਸ ਸਕਦਾ ਬਾਅਦ ਦੇ ਵਿੱਚ, ਕਿ ਕੋਈ ਇੱਕ ਸਿੰਘ ਜਿਹੜੇ ਸੀ ਪਿਆਰਿਓ ਤੇ ਉਹਨਾਂ ਨੂੰ ਉਹਨਾਂ ਦਾ ਨਾਮ ਹੀ ਜਿਹੜਾ ਕਬਰ ਫੋੜੀ ਕਰਕੇ ਰੱਖ ਦਿੱਤਾ ਸੀ, ਕਿਉਂਕਿ ਉਹ ਕੀ ਕਰਦੇ ਸੀ ਇਲਾਕੇ ਦੇ ਵਿੱਚ ਕਈ ਵਾਰੀ ਲੋਕਾਂ ਦੇ ਮਨ ਦੇ ਵਿੱਚ ਡਰ ਪੈਦਾ ਹੋਣਾ ਕਿ ਇੱਥੇ ਜੀ ਕਬਰ ਪਈ ਹੋਈ ਹੈ, ਆਪਾਂ ਕਿਸ ਤਰ੍ਹਾਂ ਇਹਦੇ ਉੱਤੇ ਰਹਿ ਸਕਦੇ ਹਾਂ, ਇੱਥੇ ਰਵਾਂਗੇ, ਤੇ ਇਹ ਸਭ ਪਿਆਰਿਓ ਮਨ ਦਾ ਵਹਿਮ ਹੁੰਦਾ, ਮਨ ਦਾ ਡਰ ਹੁੰਦਾ। ਤੇ ਉਹਨਾਂ ਸਿੰਘਾਂ ਨੇ ਕੀ ਕੀਤਾ, ਜਦੋਂ ਇਹ ਇਲਾਕੇ ਨੂੰ ਆਬਾਦ ਕੀਤਾ ਨਾ, ਤੇ ਉਹਨਾਂ ਸਿੰਘਾਂ ਨੇ ਪਿਆਰਿਓ ਜਿੱਥੇ ਪਤਾ ਲੱਗਦਾ ਜੀ ਇੱਥੇ ਕਬਰਾਂ, ਉਹ ਆਪ ਆ ਕਰਕੇ ਇਹਨਾਂ ਕਬਰਾਂ ਨੂੰ ਉਹ ਭੰਨ ਦਿੰਦੇ ਸਨ, ਕਬਰਾਂ ਨੂੰ ਭੰਨ ਕਰਕੇ ਪਾਸੇ ਕਰ ਦੇਣਾ ਤੇ ਸਿੰਘਾਂ ਨੂੰ ਕਹਿਣਾ ਆਓ ਖਾਲਸਾ ਜੀਓ, ਇਹ ਗੁਰੂ ਘਰ ਦੇ ਲਾਗੇ ਛਾਗੇ ਆ ਕਰਕੇ ਆਪਾਂ ਆਪਣਾ ਨਿਵਾਸ ਅਸਥਾਨ ਬਣਾਈਏ, ਆਪਾਂ ਇੱਥੇ ਆ ਕਰਕੇ ਗੁਰੂ ਘਰ ਦੇ ਲਾਗੇ ਰਵਾਂਗੇ ਤਾਂ ਸਦਾ ਤਿਆਰ ਪਰ ਤਿਆਰ ਰਵਾਂਗੇ। ਤੇ ਇੱਥੇ ਪਿਆਰਿਓ ਅੱਜ ਵੀ ਆਪ ਜੀ ਦੇਖੋ ਸਿੰਘਾਂ ਦੀ ਜ਼ਿਆਦੀ ਸਾਡੀ ਆਬਾਦੀ ਜਿਹੜੀ ਹੈ ਤਖ਼ਤ ਸਾਹਿਬ ਜੀ ਦੇ ਇਰਦ ਗਿਰਦ ਹੀ ਹੈ। ਸ਼ਹਿਰ ਬਹੁਤ ਵੱਡਾ ਲੇਕਿਨ ਟਾਵਾਂ ਟਾਵਾਂ ਕੋਈ ਵਾਰ ਵਾਰ ਰਹਿੰਦਾ। ਜਦ ਇਹ ਸਾਡੇ ਗੁਰੂ ਕੇ ਸਿੰਘ ਪਿਆਰਿਓ ਹਜ਼ੂਰੀ ਸਿੰਘ ਇਹੀ ਚਾਹੁੰਦੇ ਕਿ ਜੀ ਆਪਾਂ ਗੁਰੂ

ਤੇ ਨਾਲ ਮਹਾਰਾਜ ਜੀ ਦੇ ਬੋਲ ਸਾਡੇ ਕੰਨਾਂ ਤੱਕ ਪੈਂਦੇ ਰਹਿਣ, ਇਹ ਭਾਵਨਾ ਹੈ। ਉਹ ਸਿੰਘਾਂ ਨੇ ਪਿਆਰਿਓ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੇ ਕਬਰਾਂ ਨੂੰ ਜਿਹੜਾ ਪੁੱਟਣਾ ਕੀਤਾ। ਔਰ ਇੱਕ ਗੱਲ ਪਿਆਰਿਓ, ਜਦੋਂ 2008 ਤੋਂ ਪਹਿਲਾਂ ਇਹਦਾ ਸੁੰਦਰੀਕਰਨ ਕੀਤਾ ਜਾ ਰਿਹਾ ਸੀ ਨਾ, ਇਹ ਪਰਿਸਰ ਦਾ ਵਿਕਾਸ ਕੀਤਾ ਜਾ ਰਿਹਾ, ਅਸੀਂ ਖੁਦ ਵੇਖਿਆ ਤੇ ਲੋਕਾਂ ਦੇ ਘਰ ਬਣੇ ਹੋਏ ਹਨ। ਜਦੋਂ ਢਹਿਟਵਾਈ ਹੋਈ ਹੈ, ਉਹਨਾਂ ਨੂੰ ਪੁੱਟਣਾ ਕੀਤਾ, ਜਿਨ੍ਹਾਂ ਦੇ ਵੱਡੇ ਵੱਡੇ ਘਰ ਸੀ ਜਦੋਂ ਢਾਇਆ ਗਿਆ, ਫਿਰ ਬਾਅਦ ਦੇ ਵਿੱਚ ਉੱਥੋਂ ਦੀ ਮਿੱਟੀ ਨੂੰ ਚੱਕਿਆ ਗਿਆ, ਫਿਰ ਪਤਾ ਚੱਲਿਆ ਕਿ ਭਾਈ ਉੱਥੇ ਨਾ ਥੱਲੇ ਬਹੁਤ ਸਾਰੀਆਂ ਕਬਰਾਂ ਪਈਆਂ ਹੋਈਆਂ ਹਨ ਕਰਕੇ। ਸੋ ਅੱਜ ਵੀ ਦੇਖੋ ਸਰਕਾਰਾਂ ਨੇ ਵੀ ਪਿਆਰਿਓ ਇੱਕ ਸਰਕੂਲਰ ਜਾਰੀ ਕੀਤਾ ਕਿ ਜਿੱਥੇ ਨਾ ਇਹ ਕਬਰ ਆਦਿਕ ਕਬਰਸਤਾਨ ਆਦਿਕ ਬਣਾਉਂਦੇ ਤੇ ਉਹਨਾਂ ਦਾ ਵੀ ਇੱਕ ਸਮਾਂ ਜਿਹੜਾ ਨਿਸ਼ਚਿਤ ਕੀਤਾ ਗਿਆ ਕਿ ਭਾਈ ਇੰਨੇ ਸਮੇਂ ਤੱਕ ਤੁਹਾਡੀ ਉੱਥੇ ਕਬਰਸਤਾਨ ਜੋ ਵੀ ਹੈ ਉਹ ਰਹੇਗਾ, ਕਿਉਂਕਿ ਉਹਨਾਂ ਨੂੰ ਇਹ ਤਾਂ ਬਹੁਤ ਜ਼ਮੀਨਾਂ ਬਹੁਤ ਲੱਗ ਜਾਣਗੀਆਂ, ਜਿੰਨੇ ਵੀ ਬੰਦੇ ਮਰਦੇ ਜਾਣਗੇ ਬਹੁਤ ਤਕੜਾ ਵੱਡਾ ਇਲਾਕਾ ਲੱਗ ਜਾਵੇਗਾ। ਇੱਕ ਸਮੇਂ ਤੋਂ ਬਾਅਦ ਆਦੇਸ਼ ਕੀਤਾ ਜਾਂਦਾ ਕਿ ਭਾਈ ਫਿਰ ਸਾਰਿਆਂ ਨੂੰ ਪੁੱਟ ਕਰਕੇ ਉੱਥੋਂ ਦਾ ਵਿਕਾਸ ਕੀਤਾ ਜਾਵੇ। ਅਰਬ ਦੇ ਵਿੱਚ ਇੰਝ ਹੀ ਕੀਤਾ ਜਾਂਦਾ, ਜਿੱਥੇ ਕੋਈ ਸੜਕਾਂ ਬਣਦੀਆਂ ਜਾਂ ਕਿੱਥੇ ਕੋਈ ਇਸ ਤਰ੍ਹਾਂ ਹੁੰਦਾ, ਜਿੱਥੇ ਕੋਈ ਵਿਕਾਸ ਦਾ ਕੰਮ ਕਰਨਾ ਉਹ ਵੇਖਦੇ ਨਹੀਂ, ਵੱਡੇ ਵੱਡੇ ਜਿਹੜੇ ਉਹਨਾਂ ਦੇ ਜਿਹੜੇ ਪੀਰ ਫਕੀਰ ਉਹਨਾਂ ਦੀਆਂ ਵੀ ਕਬਰਾਂ ਨੂੰ ਪੁੱਟ ਕੇ ਪਾਸੇ ਕਰ ਦਿੰਦੇ ਹਨ। ਇਹ ਤਾਂ ਚਲੋ ਪਿਆਰਿਓ ਮੈਂ ਇੱਥੋਂ ਦੀ ਗੱਲ ਕਰਿਆ, ਸਿੰਘਾਂ ਨੇ ਸਾਡੇ ਚੜ੍ਹਦੀ ਕਲਾ ਵਾਲੇ ਹਜ਼ੂਰੀ ਸਿੰਘਾਂ ਨੇ ਕਈਆਂ ਨੇ ਜੋ ਇਸ ਤਰ੍ਹਾਂ ਬਣੇ ਹੋਏ ਸੀ ਉਹਦੀ ਢਾਟਵਾਈ ਕਰ ਦਿੱਤੀ ਉੱਥੇ ਫਿਰ ਤੇ ਆਪਣੇ ਘਰ ਆਦਿਕ ਬਣਾਏ। ਲੇਕਿਨ ਪਿਆਰਿਓ ਜਦੋਂ ਆਪਾਂ ਖਾਸ ਕਰਕੇ ਕਈ ਵਾਰੀ ਪੰਜਾਬ ਆਦਿਕ ਦੇ ਵਿੱਚ ਵੇਖਦੇ ਹਾਂ ਤੇ ਮੈਂ ਸਾਰਿਆਂ ਨੂੰ ਨਹੀਂ ਲੇਕਿਨ ਜੋ ਥੋੜ੍ਹੇ ਬਾੜੇ ਜਿਹੜੇ ਹਨ ਕੀ ਕਰਦੇ ਹਨ, ਕਈ ਵਾਰੀ ਵੇਖੀਦਾ ਪਿਆਰਿਓ ਵਧੀਆ ਪੱਧਰਾ ਥਾਂ

0: ਸਰਦਾਰ ਉੱਥੇ ਮਜੌਰੀ ਜਿਹੜੇ ਬੈਠ ਕਰਕੇ ਪੂਜਾ ਕਰਨ ਵਾਲੇ ਵੀ ਉਹ ਵੀ ਸਰਦਾਰ ਤੇ ਜਿਹੜੇ ਉੱਥੇ ਜਾ ਕਰਕੇ ਰੋਟਾਂ ਚੜਾਉਂਦੇ ਸ਼ੀਰਨੀਆਂ ਚੜਾਉਂਦੇ ਦੀਵੇ ਜਗਾਉਂਦੇ ਉਹ ਵੀ ਅਖੌਤੀ ਸਰਦਾਰ ਜਿਹੜੇ ਹਨ ਦਸਤਾਰਾਂ ਬਣੀਆਂ ਹੋਈਆਂ ਕੇਸਾਧਾਰੀ ਹੋ ਕਰਕੇ ਉੜੇ ਉਹ ਦੂਜੇ ਤੀਜੇ ਪਾਸੇ ਜਾਂਦੇ ਹਨ ਤੇ ਫਿਰ ਇੱਕ ਔਰ ਇੱਕ ਗੱਲ ਪਿਆਰਿਓ ਕੀ ਕੀਤਾ ਜਾਂਦਾ ਕਿ ਦੇਖੋ ਜਿਸ ਤਰ੍ਹਾਂ ਕਬਰ ਬਣਾਉਂਦੇ ਤੇ ਜੇ ਰੋਡ ਦੇ ਨਾਲ ਜੇ ਕਬਰ ਬਣਾਈ ਤੇ ਉਹਦਾ ਨਾਮ ਰੱਖ ਦਿੰਦੇ ਰੋਡੇ ਸ਼ਾਹ ਜੇ ਕਿੱਕੜ ਦਾ ਦਰਖਤ ਨਾਲ ਹੈ ਜੀ ਕਿੱਕੜ ਸ਼ਾਹ ਬੋੜ ਸ਼ਾਹ ਪਿੱਪਲ ਸ਼ਾਹ ਕਰਕੇ ਤੇ ਹੁੰਦਾ ਅਸਲ ਦੇ ਵਿੱਚ ਉਹ ਕਬਰ ਦੇ ਵਿੱਚ ਉਹ ਥੜੇ ਦੇ ਵਿੱਚ ਕੁਛ ਵੀ ਨਹੀਂ ਹੁੰਦਾ ਮਨ ਘੜਤ ਬਣਾ ਕਰਕੇ ਫਿਰ ਕਰਨ ਵਾਲੇ ਵੀ ਕੌਣ ਅਖੌਤੀ ਸਰਦਾਰ ਇਹਨਾਂ ਚੀਜ਼ਾਂ ਤੋਂ ਸਾਧ ਸੰਗਤ ਜੀ ਸਾਨੂੰ ਬਚ ਕੇ ਰਹਿਣਾ ਚਾਹੀਦਾ ਸਾਡੀ ਮਰਿਆਦਾ ਹੈ ਗੋਰ ਮੜੀ ਮਠ ਭੂਲ ਨਾ
1: ਮਾਨੈ ਤੇ
0: ਸਾਡਾ ਖਾਲਸਾ ਜਿਹੜਾ ਹੈ ਨਾ ਉਹ ਦੇਵਲ ਬੁੱਤ ਪ੍ਰਸਤੀ ਕਰਦਾ ਭਾਵ ਕੇ ਬੁੱਤ ਪ੍ਰਸਤੀ ਦਾ ਮਤਲਬ ਕਿ ਮੂਰਤੀ ਪੂਜਾ ਕਰਨੀ ਹੈ ਮੂਰਤੀ ਪੂਜਾ ਵੀ ਅਸੀਂ ਨਹੀਂ ਕਰਦੇ ਹਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਜ਼ਫਰਨਾਮੇ ਦੇ ਵਿੱਚ ਔਰੰਗਜ਼ੇਬ ਨੂੰ ਬਚਨ ਕੀਤਾ ਕਿ ਉਹ ਬੁੱਤ ਪ੍ਰਸਤੰਦ ਮਨ ਬੁੱਤ ਸ਼ਿਕਸਤ ਮਹਾਰਾਜ ਨੇ ਕਿਹਾ ਕਿ ਔਰੰਗਜ਼ੇਬ ਤੂੰ ਬੋਲਦਾ ਨਾ ਮੈਂ ਬੁੱਤ ਪ੍ਰਸਤਾਂ ਨੂੰ ਰਹਿਣ ਨਹੀਂ ਦੇਣਾ ਹੈ ਜਿਹੜੇ ਪੱਥਰਾਂ ਦੀ ਪੂਜਾ ਕਰਦੇ ਮੂਰਤੀ ਪੂਜਾ ਕਰਦੇ ਮੇਰਾ ਉਹਨਾਂ ਤੋਂ ਵੈਰ ਹੈ ਮੈਂ ਉਹਨਾਂ ਨੂੰ ਹਟਾਉਣਾ ਚਾਹੁੰਦਾ ਖਤਮ ਕਰਨਾ ਚਾਹੁੰਦਾ ਮਹਾਰਾਜ ਨੇ ਕਿਹਾ ਅਸੀਂ ਥੋੜ੍ਹੀ ਬੁੱਤ ਪ੍ਰਸਤਾਂ ਅਸੀਂ ਥੋੜ੍ਹੀ ਕਦੇ ਕਿੱਥੇ ਬੁੱਤਾਂ ਦੀ ਮੂਰਤੀਆਂ ਦੀ ਪੂਜਾ ਕਰਨੀ ਕੀਤੀ ਲੇਕਿਨ ਤੂੰ ਸਾਡੇ ਫਿਰ ਵੀ ਦੁਆਲੇ ਹੋ ਗਿਆ ਇਹ ਸਭ ਤੇਰੇ ਝੂਠੇ ਵਾਦੇ ਹਨ
1: ਇੱਕ ਅਕਾਲ ਅਕਾਲ
0: ਵਖਾਣਾ ਬਸ ਅਕਾਲ ਅਕਾਲ ਅਕਾਲ ਕਰਾਂਗੇ ਇੱਕ ਅਕਾਲ ਪੁਰਖ ਪਰਮਾਤਮਾ ਜਿਹੜਾ ਹੈ ਉਹਦਾ ਅਸੀਂ ਜਾਪ ਕਰਨਾ ਹੈ ਤੇ ਨਾਲ ਪਹਿਲੇ ਸਾਧ ਸੰਗਤ ਜੀ

ਕਰ ਕਰਕੇ ਕਰ ਕਰਕੇ ਸਦਾ ਪਿਆਰ ਗੱਜ ਗੱਜ ਕੇ ਅਕਾਲ ਅਕਾਲ ਅਕਾਲ ਕਰਾਂਗੇ। ਤੇ ਨਾਲ ਜਦੋਂ ਆਪਾਂ ਸ਼੍ਰੀ ਸਰਬਲੋਕ ਪ੍ਰਕਾਸ਼ ਦੀ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਵੀ ਮਹਾਰਾਜ ਨੇ ਬਚਨ ਕੀਤਾ ਅਕਾਲ ਅਕਾਲ ਅਕਾਲ ਕਰਾਂਗੇ। ਅਕਾਲ ਦਾ ਨਾਰਾ ਜਿਹੜਾ ਲਾਇਆ ਕਰਦੇ ਤਾਂ ਕਰਕੇ ਜਿਹੜਾ ਤਖੱਲਸ ਜਿਹੜਾ ਨਾ ਪਿਆਰਿਓ ਇਹ ਅਕਾਲ ਜਾਂ ਅਕਾਲੀ ਇਹ ਨਿਹੰਗ ਸਿੰਘਾਂ ਨੂੰ ਪ੍ਰਾਪਤ ਹੋਇਆ ਸੀ। ਤਾਂ ਕਰਕੇ ਦੇਖੋ ਆਪਾਂ ਖਾਸ ਕਰਕੇ ਅਕਾਲੀ ਬਾਬਾ ਫੂਲਾ ਸਿੰਘ ਜੀ, ਫੂਲਾ ਸਿੰਘ ਜੀ ਉਹਨਾਂ ਦਾ ਨਾਮ, ਲੇਕਿਨ ਉਹਨਾਂ ਨੂੰ ਅਕਾਲੀ ਕਿਹਾ ਜਾਂਦਾ, ਜਿਹੜੇ ਨਿਹੰਗ ਸਿੰਘਾਂ ਨੂੰ ਅਕਾਲੀ ਬੋਲਦੇ ਸਨ। ਫਿਰ ਬਾਅਦ ਦੇ ਵਿੱਚ ਸਿੰਘਾਂ ਨੇ ਆਪਣੀ ਇੱਕ ਰਾਜਨੈਤਿਕ ਜਮਾਤ ਜਿਹੜੀ ਹੈ ਇਸ ਨਾਮ ਨੂੰ ਲੈ ਕਰਕੇ ਅਕਾਲੀ ਦਲ ਅਕਾਲੀ ਪਾਰਟੀ ਜਿਹੜੀ ਹੈ ਤਿਆਰ ਕਰਨਾ ਕੀਤਾ, ਲੇਕਿਨ ਇਹ ਖਾਲਸੇ ਦਾ ਬੋਲਬਾਲਾ ਹੈ। ਅੱਜ ਵੀ ਜਦੋਂ ਆਪਾਂ ਜਕਾਰਾ ਛੱਡਦੇ ਹਾਂ ਉਹਦੇ ਵਿੱਚ ਦੋ ਤਿੰਨ ਵਾਰੀ ਅਕਾਲ ਆ ਜਾਂਦਾ, ਸੱਤ

0: ਬਚਨ ਕੀਤਾ ਕਿ ਦੇਖ ਬਹਾਦਰ ਸ਼ਾਹ ਤੇਰਾ ਬਾਪ ਜਿਹੜਾ ਹੈ ਹੁਣ ਤਾਂ ਤਨ ਦਾ ਤਿਆਗ ਕਰਕੇ ਪਤਾ ਨੀ ਕਿਹੜੇ ਦੇਸ਼ ਚਲ ਗਿਆ,
1: ਪਰੇਸ਼ਾਨ ਬਿਨ ਖਰਚ ਲਚਾਰਾ,
0: ਉਹ ਨਾ ਜਿੱਥੇ ਵੀ ਹੈ ਨਾ ਨਰਕਾਂ ਦੇ ਵਿੱਚ ਸੜ ਰਿਹਾ ਹੈ, ਬੜਾ ਪਰੇਸ਼ਾਨ ਹੈ,
1: ਵਿੱਚ ਦਰਗਾਹੇ ਬੇਖਰਚ ਖੁਆਰੀ,
0: ਤੇ ਉੱਥੇ ਦਰਗਾਹ ਦੇ ਵਿੱਚ ਜਿੱਥੇ ਲੇਖਾ ਮੰਗਿਆ ਤਿੱਥੇ ਹੋਏ ਸੱਚਾ ਨਿਸ਼ਾਨ, ਉਹਦੇ ਜਿੱਥੇ ਲੇਖਾ ਮੰਗਿਆ ਜਾਂਦਾ ਨਾ ਉਹਦੇ ਕੋਲ ਤਾਂ ਕੁਛ ਵੀ ਨਹੀਂ ਹੈ, ਭਾਵ ਕਿ ਉਹ ਖਾਲੀ ਹੈ, ਉਹ ਖਰਚ

0: ਪਦਰ ਬਹੁਤ ਬਿਰਲਾ,
1: ਤੇਰਾ ਪਦਰ ਜਿਹੜਾ ਤੇਰਾ ਬਾਪ ਬਹੁਤ ਦੁੱਖ ਦੇ ਨਾਲ ਬਿਰਲਾਪ ਕਰ ਰਿਹਾ।
0: ਓਏ ਬਿਖਰਚ ਕਹਾਏ ਗੁਲਾਮ,
1: ਦੇਖਾ ਇਹ ਸੰਸਾਰ ਦਾ ਉਹ ਬਾਦਸ਼ਾਹ ਲੇਕਿਨ ਦਰਗਾਹ ਦੇ ਵਿੱਚ ਜਿਸ ਤਰ੍ਹਾਂ ਗੁਲਾਮਾਂ ਤੋਂ ਸਜਾਵਾਂ ਲਈਆਂ ਜਾਂਦੀਆਂ ਇਸ ਤਰ੍ਹਾਂ ਗੁਲਾਮ ਬਣਾ ਕਰਕੇ ਨਰਕਾਂ ਦੇ ਵਿੱਚ ਉਹਨੂੰ ਘਸੀਟਾ ਜਾ ਰਿਹਾ, ਉਹਨੂੰ ਸਜਾਵਾਂ ਦਿੱਤੀਆਂ ਜਾ
0: ਰਹੀਆਂ,
1: ਕਿਉਂਕਿ ਉਸ ਬੰਦੇ ਨੇ ਸੰਸਾਰ ਦੇ ਵਿੱਚ ਬਹੁਤ ਮਾੜੇ ਕਰਮ ਕਰਨੇ ਕੀਤੇ ਹਨ। ਯਾਦ ਰੱਖੋ ਸਾਧ ਸੰਗਤ ਜੀ, ਆਪਾਂ ਕਹਿੰਦੇ ਨਾ ਕਿ ਬੰਦਾ ਖਾਲੀ ਹੱਥ ਆਇਆ ਤੇ ਖਾਲੀ ਹੱਥ ਚੱਲ ਜਾਣਾ ਹੈ, ਇਹ ਪਿਆਰਿਓ ਬਾਹਰੀ ਤੌਰ ਤੇ ਸਹੀ ਹੈ, ਪਦਾਰਥੀ ਰੂਪ ਦੇ ਵਿੱਚ ਇਹ ਬਿਲਕੁਲ ਦਰੁਸਤ ਹੈ ਕਿ ਖਾਲੀ ਹੱਥ ਬੰਦਾ ਆਉਂਦਾ ਕੀ ਲੈ ਕੇ ਆਇਆ, ਮਰਨ ਤੋਂ ਬਾਅਦ ਉਹਦੇ ਵਸਤਰ ਵੀ ਸਰੀਰ ਵੀ ਇੱਥੇ ਰਹਿ ਜਾਂਦਾ। ਲੇਕਿਨ ਸਤਿਗੁਰੂ ਮਹਾਰਾਜ ਜੀ ਨੇ ਆਪ ਵਚਨ ਕਰਨਾ ਕੀਤਾ ਕਿ ਤੇ ਵਾਤ ਇੱਕ ਤੈਅ ਹੋਏ ਆਇਆ ਘਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਜਿਹੜਾ ਨਾ ਪਿਆਰੇ ਉਹ ਲਾਹਾ ਲੈ ਕਰਕੇ ਜਾਂਦੇ ਹਨ, ਉਹ ਨਾਮ ਬਾਣੀ ਦਾ ਪੁੰਨ ਫਲਾਂ ਦਾ ਖਜ਼ਾਨਾ ਲੈ ਕਰਕੇ ਜਾਂਦੇ, ਮਨਮੁਖ ਜਿਹੜਾ

ਉਹ ਫਿਰ ਚੰਗੇ ਫਲ ਤੁਹਾਨੂੰ ਪ੍ਰਾਪਤ ਹੋਣਗੇ। ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ ਨਾ ਪਿਆਰਿਓ, ਤੇ ਬੰਦਾ ਕੀ ਕਰਦਾ, ਬੀਜਾ ਵੇਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ ਕਿ ਇੱਥੇ ਸੰਸਾਰ

0: ਨਹੀਂ ਹੋ ਸਕਦਾ। ਜ਼ਹਿਰ ਬੀਜੋਗੇ ਓਹੀ ਜ਼ਹਿਰ ਜਿਹੜਾ ਫਲੀਭੂਤ ਹੋ ਕਰਕੇ ਕਈ ਗੁਣਾ ਜ਼ਿਆਦਾ ਹੋ ਕਰਕੇ ਤੁਹਾਨੂੰ ਮਿਲੇਗਾ। ਇਸ ਕਰਕੇ ਭਾਈ ਤੇਰੇ ਕੋਲ ਵੀ ਸਮਾਂ ਹੈ ਮਹਾਰਾਜ, ਹੁਣ ਦੇਖੋ ਕਿੰਨੀ ਬੇਬਾਕੀ ਹੈ। ਵਕਤੀ ਬਾਦਸ਼ਾਹ ਪਿਆਰਿਓ, ਚਲੋ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਕਹਿੰਦੇ ਨਾ ਡੈਮੋਕ੍ਰੈਸੀ ਹੈ, ਹੈ ਪਿਆਰਿਓ ਸੱਚ ਦੇਖੋ, ਤਾਂ ਹੀ ਤਾਂ ਅੱਜ ਵਕਤੀ ਜਿਹੜੇ ਬਾਦਸ਼ਾਹ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਜੋ ਮਰਜ਼ੀ ਤੁਸੀਂ ਬੋਲੋ, ਗਾਲਾਂ ਕੱਢੋ, ਲੋਕੀ ਕੱਢਦੇ ਨਾ ਪਿਆਰਿਓ। ਅੱਜ ਵੀ ਆਪਾਂ ਵੇਖਦੇ ਹਾਂ ਕਿਹਨੇ ਕੋਈ ਘਾਟਾ ਵਾਧਾ ਕਰਦੇ ਆ, ਲੋਕੀ ਛੱਡਦੇ ਥੋੜ੍ਹੀ, ਉਸੇ ਵੇਲੇ ਦੁਆਲੇ ਹੋ ਜਾਂਦੇ, ਕਿਉਂਕਿ ਬੋਲਣ ਦਾ ਅਧਿਕਾਰ ਹੈ। ਭਾਵੇਂ ਕੋਈ ਰਾਜਾ, ਪ੍ਰਜਾ, ਪ੍ਰਧਾਨ ਮੰਤਰੀ, ਰਾਸ਼ਟਰਪਤੀ, ਜੋ ਮਰਜ਼ੀ ਹੋਵੇ, ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਬਾਦਸ਼ਾਹ ਦੇ ਅੱਗੇ ਕੋਈ ਸਿਰ ਵੀ ਨਹੀਂ ਉਠਾ ਸਕਦਾ। ਜਿਹੜੇ ਜੇ ਅੱਖਾਂ ਵੀ ਦੇਣੇ ਤਾਂ ਕਰਕੇ ਵੇਖ ਲਈਆਂ, ਉਹ ਸਿੱਧਾ ਕਹਿ ਦਿੰਦਾ ਕਿ ਭਾਈ ਮਾਰ ਦਿਓ, ਇਹਨੇ ਸਿਰ ਚੱਕ ਲਿਆ ਮੇਰੇ ਅੱਗੇ। ਇੰਨੀ ਸਖਤੀ ਹੋਇਆ ਕਰਦੀ ਸੀ ਪਿਆਰਿਓ, ਕਿਉਂਕਿ ਉਸ ਵੇਲੇ ਤਾਨਾ ਸ਼ਾਹ ਚੱਲਦਾ ਸੀ, ਰਾਜਸੀ ਸ਼ਾਹ ਚੱਲਦਾ ਸੀ, ਲੇਕਿਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਹਨ ਪਿਆਰਿਓ। ਵਕਤੀ ਬਾਦਸ਼ਾਹ ਖੜਾ ਹੋਇਆ ਮਹਾਰਾਜ ਜੀ ਦੇ ਅੱਗੇ ਬੇਬਾਕੀ ਦੇ ਨਾਲ, ਮਹਾਰਾਜ ਜੀ ਪਿਆਰਿਓ ਸੱਚ ਸੁਣਾਏ ਸੀ, ਸੱਚ ਕੀ ਬੇਲਾ, ਉਹਨੂੰ ਬੇਬਾਕੀ ਦੇ ਨਾਲ ਬੋਲਦੇ ਕਿ ਬਹਾਦਰ ਸ਼ਾਹ, ਤੇਰਾ ਬਾਪ ਦੇਖ ਕੇ ਇਸ ਤਰ੍ਹਾਂ ਤੜਫ ਰਿਹਾ ਨਰਕਾਂ ਦੀ ਅੱਗ ਦੇ ਵਿੱਚ, ਕਿਉਂਕਿ ਕਰਮ ਮਾੜੇ ਕਰਨੇ ਕੀਤੇ। ਯਾਦ ਰੱਖ, ਤੂੰ ਜੇ ਅੱਜ ਮਾੜੇ ਕਰਮ ਕੀਤਾ ਤੇ ਤੂੰ ਵੀ ਨਰਕਾਂ ਦੇ ਵਿੱਚ, ਦੋਜ਼ਖਾਂ ਦੀ ਅੱਗ ਦੇ ਵਿੱਚ ਸੜੇਗਾ। ਸਾਡਾ ਬਚਨ ਯਾਦ ਰੱਖ ਲੈ, ਜੇ ਆਪਣਾ ਜੀਵਨ ਸਵਾਰਨਾ ਚਾਹੁੰਦਾ ਤੇ ਚੰਗੇ ਨੇਕ ਨਾਮੀ ਕਰਨਾ ਕਰ, ਸ਼ੁਭ ਕਰਮ ਕਰਨਾ ਕਰ, ਇੱਥੇ ਤੇ ਉੱਥੇ ਦੋਵੇਂ ਲੋਕਾਂ ਵਿੱਚ ਤੇਰਾ ਮੁੱਖ ਉਜਲਾ ਹੋਵੇਗਾ। ਕਿੰਨੀ ਪਿਆਰੀ ਉਹ ਬੇਬਾਕੀ ਹੈ, ਕਿੰਨੀ ਦਲੇਰੀ ਹੈ ਵਕਤੀ ਬਾਦਸ਼ਾਹ ਜਿਹਦੇ ਅੱਗੇ ਪਿਆਰਿਓ ਕੋਈ ਪਲਕਾਂ ਤਾਂ ਕਰਕੇ ਨਹੀਂ ਵੇਖ ਸਕਦਾ, ਅੱਖ ਵਿੱਚ ਅੱਖ ਪਾ ਕਰਕੇ ਨਹੀਂ ਵੇਖ ਸਕਦਾ, ਜਿਹਨੂੰ ਮਹਾਰਾਜ ਜੀ ਉਹਦੇ ਮੂੰਹ ਦੇ ਉੱਤੇ ਖੜ ਕਰਕੇ ਦੇਖੋ ਸੱਚ ਸੁਣਾਏ ਸੀ, ਸੱਚ ਕੀ ਬੇਲਾ। ਸੱਚ ਸੱਚਾ ਬਚਨ ਜਿਹੜਾ ਸਿੱਖਿਆਦਾਈ ਬਚਨ, ਉਹਨੂੰ ਕਹਿ ਦਿੱਤਾ, ਉਹਨੂੰ ਸਮਝਾ ਦਿੱਤਾ।
1: ਸੁਣ ਕਰ ਸ਼ਾਹ ਬਹਾਦਰ ਤਬ,
0: ਸੁਣ ਕਰਕੇ ਬਹਾਦਰ ਸ਼ਾਹ ਜਿਹੜਾ ਹੈ, ਦੇਖੋ ਪਿਆਰੇ ਉਹ ਕੀ ਹੋਇਆ। ਕਵੀਰਾਜ ਜੀ ਕਿੰਨਾ ਪਿਆਰਾ ਬਚਨ ਕਰਦੇ, ਚੁੱਪ ਹੋ ਗਿਆ, ਇੰਜ ਲੱਗ ਰਿਹਾ ਪਿਆਰਿਓ ਬਗਲਾਂ ਝਾਕ ਰਿਹਾ, ਇੰਜ ਲੱਗ ਰਿਹਾ ਮੈਂ ਧਰਤੀ ਵਿੱਚ ਧੱਸ ਜਾਵਾਂ। ਸਾਰੇ ਲੋਕ ਪਿਆਰਿਓ ਅੱਖਾਂ ਖੁੱਲੀਆਂ, ਲੋਕਾਂ ਦੇ ਮੂੰਹ ਖੁੱਲੇ ਰਹਿ ਗਏ, ਮੂੰਹ ਦੇ ਵਿੱਚ ਉਂਗਲਾਂ ਪੈ ਗਈਆਂ ਕਿ ਬਾਦਸ਼ਾਹ ਦੇ ਅੱਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬੇਬਾਕੀ ਦੇ ਨਾਲ ਇਹ ਸਭ ਕੁਛ ਕਹਿ ਦਿੱਤਾ, ਕਿਉਂਕਿ ਉਹਦੇ ਜਿਹੜੇ ਕਾਰਕੁਨ ਜਿੰਨੇ ਵੀ ਸੀ ਨਾ ਪਿਆਰਿਓ, ਉਹ ਵੀ ਦੰਗ ਹੋ ਗਏ। ਉਹ ਆਪਸ ਦੇ ਵਿੱਚ ਕਹਿੰਦੇ ਕਿ ਇੰਨਾ ਸਮਾਂ ਹੋ ਗਿਆ, ਵੱਡੇ ਤੋਂ ਵੱਡੇ ਰਾਜੇ ਮਹਾਰਾਜੇ ਵੀ ਕੋਈ ਗੁਸਤਾਖੀ ਨਹੀਂ ਕਰ ਸਕਦਾ, ਲੇਕਿਨ ਇਹ ਪੀਰ ਜਿਹੜੇ ਹਨ, ਪੀਰ ਹੀ ਕਹਿਣਾ ਉਹਨਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ ਕਿਹੋ ਜਿਹਾ ਬੇਬਾਕੀ ਦੇ ਨਾਲ ਜਵਾਬ ਦੇਣਾ ਕੀਤਾ।
1: ਉੱਤਰ ਜਾਨ ਕਛੁਕ ਮੁਸਕਾਨੇ,
0: ਫਿਰ ਪਿਆਰਿਓ ਮਹਾਰਾਜ ਜੀ ਨੇ ਉੱਤਰ ਦੇ ਕਰਕੇ ਜਦੋਂ ਮੁਸਕਰਾਉਣਾ ਕੀਤਾ, ਉਹ ਵੀ ਫਿਰ ਮਹਾਰਾਜ ਨੂੰ ਵੇਖ ਕਰਕੇ ਉਹਨੇ ਸਿਰ ਹਿਲਾਇਆ,
1: ਬੋਲਣ ਮੈਂ ਸਮਰਥ ਮਾਨੇ,
0: ਤੇ ਉਹ ਵੀ ਮੰਨ ਗਿਆ ਕਿ ਦੇਖੋ ਭਾਈ ਸਤਿਗੁਰੂ ਮਹਾਰਾਜ ਬੇਬਾਕ ਹਨ। ਮਹਾਰਾਜ ਜੀ ਚੜ੍ਹਦੀ

0: ਗ੍ਰੰਥ ਦੇ ਵਿੱਚ ਬਚਨ ਨਹੀਂ ਹੋਇਆ ਤੇ ਇਹ ਸਾਰੇ ਸੂਬੇਦਾਰ ਉਲੇ ਮਾਓ ਆਦਿਕ ਮੁਲਾਣੇ ਆਦਿਕ ਉਹਨਾਂ ਦੇ ਅੱਗੇ ਬਚਨ ਹੋਇਆ
1: ਸੁਮਤ ਪ੍ਰਵੀਨ ਆਨ ਮਨ ਮੋਨ
0: ਤੇ ਉਹ ਵੀ ਪਿਆਰਿਓ ਡਰ ਗਏ ਸਤਿਗੁਰੂ ਮਹਾਰਾਜ ਜੀ ਦਾ ਇਹੋ ਜਿਹਾ ਜਾਹੋ

0: ਕੌਣ ਧਾਰਨ ਕਰਨਾ ਕੀਤਾ ਸਾਰੇ ਗੁੰਗ ਵੱਟੇ ਬਣ ਗਏ
1: ਸਨਮੁਖ ਨਹਿ ਬੋਲਿਓ
0: ਕੌਣ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਪਿਆਰਿਓ ਕੌਣ ਬੋਲ ਸਕਦਾ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਪੜ੍ਹਦੇ ਨਾ ਪਿਆਰਿਓ ਕਿਹੜਾ ਝੱਲੇ ਗੁਰੂ ਕੀ ਝਾਲਾ ਸਤਿਗੁਰੂ ਮਹਾਰਾਜ ਜੀ ਦੀ ਝਾਲ ਨੂੰ ਚੱਲਣਾ ਬੜਾ ਔਖਾ ਹੈ
1: ਸਭਾ ਬੀਜ ਜੇ ਆਏ ਨਾ ਬਾਤ
0: ਹੁਣ ਸਭਾ ਦੇ ਵਿੱਚ ਪਿਆਰਿਓ ਕੋਈ ਬਚਨ ਨਹੀਂ ਆ ਰਿਹਾ
1: ਅਨਾਦਰ ਮ੍ਰਿਤ ਜਿਸ
0: ਜਿਸ ਤਰ੍ਹਾਂ ਕੋਈ ਬੰਦੇ ਦਾ ਅਨਾਦਰ ਵੱਡੇ ਬੰਦੇ ਦਾ ਅਨਾਦਰ ਹੋ ਜਾਵੇ ਪਿਆਰਿਓ ਸੁਨਮ ਸੁੰਨ ਹੋ ਜਾਂਦਾ ਜਿਸ ਤਰ੍ਹਾਂ ਲਾਸ਼ ਪਈ ਹੋਈ ਹੁੰਦੀ ਹੈ ਇਸ ਤਰ੍ਹਾਂ ਲਾਸ਼ਾਂ ਦੇ ਵੱਤ ਬੁੱਤ ਬਣ ਗਏ ਹਨ
1: ਪ੍ਰਸ਼ਨ ਕਰਹੇ ਉੱਤਰ ਦੇ ਤੂਰਨ
0: ਤੇ ਔਰ ਵੀ ਇਹ ਮਨ ਵਿੱਚ ਕਹਿੰਦੇ ਕਿ ਦੇਖੋ ਭਾਈ ਇਹ ਗੁਰੂ ਜਿਹੜਾ ਹੈ ਨਾ ਗੁਰੂ ਗੋਬਿੰਦ ਸਿੰਘ ਦੇ ਅੱਗੇ ਆਪਸ ਦੇ ਵਿੱਚ ਕਹਿੰਦੇ ਚੁੱਪ ਹੋ ਜਾਓ ਭਾਈ ਬਹੁਤ ਆਪਣੀ ਬੇਇੱਜ਼ਤੀ ਕਰਾ ਲਈ ਇਹ ਗੁਰੂ ਦੇ ਅੱਗੇ ਕੁਛ ਵੀ ਨਾ ਬੋਲੋ ਜੋ ਬੋਲੋਗੇ ਤੁਰੰਤ ਤੁਰੰਤ ਗੁਰੂ ਮਹਾਰਾਜ ਜੀ ਨੇ ਬੇਬਾਕੀ ਦੇ ਨਾਲ ਜਵਾਬ ਦੇ ਦੇਣਾ ਹੈ
1: ਸਰਬ ਕਲਾ ਸਮਰੱਥ ਗੁਰੂ
0: ਕਹਿ ਦਿੰਦਾ ਕਿ ਸਰਬ ਕਲਾ ਸਮਰੱਥ ਹਨ ਮੇਰੇ ਸੱਚੇ ਪਾਤਸ਼ਾਹ ਰਸਨਾ ਨਾਲ ਉਚਾਰਨ ਕਰਨਾ ਕਰੋ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿੰਦੇ ਪਿਆਰਿਓ ਸਰਬ ਕਲਾ ਸਮਰੱਥ ਹਨ ਗੁਰੂ ਮਹਾਰਾਜ ਜੀ ਦੇ ਨਾਲ ਭਾਈ ਮੱਥਾ ਨਾ ਲਾਉਣਾ ਕਰੋ
1: ਸਮਝ ਸਮਝ ਇਤਿਆਦਿਕ ਮਨ
0: ਇਤਿਆਦਿਕ ਨਾ ਇਹ ਬਚਨ ਜਿਹੜਾ ਸਾਰੇ ਤੁਰਕਾਨੇ ਨੇ ਆਪਣੇ ਮਨ ਵਿੱਚ ਜਾਣ ਦੇਣਾ ਕੀਤਾ
1: ਉਹ ਨਹਿ ਬੋਲਿਓ ਕੁਛ
0: ਉਹ ਤੋਂ ਬਾਅਦ ਪਿਆਰਿਓ ਕਿਸੇ ਨੇ

0: ਬਿਨ ਮਾਥਾ
1: ਤੇ ਕਹਿੰਦਾ ਕਿ ਦੇਖੋ ਸਤਿਗੁਰ ਮਹਾਰਾਜ ਤੁਹਾਡਾ ਜਿਹੜਾ ਭੇਜਿਆ ਹੋਇਆ ਬੰਦਾ ਬਾਗੜਾ ਜਿਹੜਾ ਹੈ ਉਹਨੇ ਤਾਂ ਸਾਰਿਆਂ ਦਾ ਸਫਾ ਚੋਣ ਕਰ ਰਿਹਾ
0: ਸ੍ਰੀ ਪ੍ਰਭ ਆਪ ਕੀ ਜੈ ਉਸ ਸ਼ਾਂਤ ਦੇ ਕਰੀ ਆਪ ਕੀ ਮਹਾਰਾਜ ਆ ਗਈ ਉਸ ਸ਼ਾਂਤ ਕਰਨਾ
1: ਕਰੋ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਪਿਆਰੋ ਜਦੋਂ ਜਦੋਂ ਜੋ ਇੱਕ ਬਾਤ ਪਿਆਰਿਆਂ ਛੱਡ ਦਿੱਤਾ। ਜੇ ਪਹਿਲੇ ਕਹਿੰਦੇ ਇਸਲਾਮ ਕਬੂਲ ਕਰ ਨਹੀਂ ਮੰਨਿਆ ਕਹਿੰਦੇ ਆਪਣੇ ਬੱਚੇ ਨੂੰ ਨਾਰ ਕੇ ਕਹਿਣ ਲੱਗੇ ਬੇਈਮਾਨਾ ਫਰੂਖਸ਼ਾ ਰੱਖੇ ਜਿਹੜਾ ਬਾਦਸ਼ਾਹ ਫਰੂਖਸ਼ਾ ਦੇ ਸਾਥ ਜਿਹੜਾ ਹਦੀਸ ਦਾ ਫਰੂਖਸ਼ਾ ਬਾਜੀ ਨੇ ਕਿਹਾ ਅੱਜ ਇਹ ਮੇਰਾ ਬੱਚਾ ਅੱਜ ਸਿਰ ਨੂੰ ਇਹ ਗੋਦ ਵਿੱਚ ਬਿਠਾ ਕਰ ਜਾਏ ਠੰਗੇ ਉਹ ਇੱਕ ਬਾਪ ਕਹਿੰਦੇ ਕਹਿੰਦੇ ਦਾ ਢਿੱਡ ਪਾੜ ਕਰਕੇ ਕਲੇ ਦਾ ਘਾਰ ਢਿੱਡੇ ਪਾੜ ਬੇਈਮਾਨੋ ਕਹਿੰਦੇ ਪਤਾ ਵੀ ਬੱਚਾ ਮੇਰੇ ਬਹੁਤ ਜ਼ਰ ਵਿੱਚ ਜੜਾ ਵੀ ਦਾ ਸਾਜ ਜਾਨੋ ਮੈਂ ਤੇ ਰੂਪ ਗੋਬਿੰਦ ਸਿੰਘ ਦਾ ਸਿੰਘ ਨਾ ਗੁਰੂ ਗੋਬਿੰਦ ਦੀ ਬਾਣੀ ਦੀ ਲਗਨ ਮੰਗਾ ਮਾਰਨ ਦੀ ਬਾਣੀ ਦੀ ਲਗਨ ਦਵਾਂਗਾ ਮੇਰਾ ਦਾ ਇਕੱਲਾ ਕੀ ਜੀਵਨ ਸੀ ਪਿਆਰੇ ਇਹ ਤਾਂ ਤੁਹਾਨੂੰ ਕੀ ਆ ਬਲੂਚੀਆ ਤੇਰਾ ਬੱਚਾ ਬਿਠਾ ਲਿਆ ਫਰੂਖਸ਼ਾ ਮੈਂ ਤੇਰਾ ਕੋਈ ਨਾ ਮਿਲਣਾ ਵਾਦਾ ਵੀ ਬਾਲ ਮੈਂ ਕਰੂੰ ਕੀ ਦਿਨ ਬੱਚੇ ਦਾ ਵੀ ਬਾਣ ਦੇ ਨਾਮ ਰਾਤਨਾ ਜਿਸੀ ਗੁਰੂ ਨੇ ਸਿੰਘ ਨਾ ਬੱਚਿਆਂ ਦੇ ਬਾਤ ਨਹੀਂ ਕਰਦੇ ਆ ਬੱਚੇ ਉਹਨਾਂ ਦੇ ਅੱਗੇ ਪਿਆਰੇ ਉਹਨਾਂ ਦੇ ਬੱਚੇ ਦੇ ਅੱਗੇ ਪਾਲ ਗਿਆ ਕੱਟ ਦੇ ਬੰਦੇ ਦੇ ਮਿਲਾ ਬੱਚਾ ਕੱਟ ਉਹਨੇ ਤੇ ਲੱਗ ਗਿਆ ਵਿੱਚ ਪਾਦ ਦੇ ਸਿਆ ਪਿਆਰੇ ਦਾ ਸਿਆ ਇਹ ਹੁਣ ਵੀ ਸਿਆ ਦੇ ਮਾਮ ਮਿਲੀਆਂ ਆਪ ਜਾਂਦਾ ਕੋਈ ਵੀ ਨਖਤਾ ਦੀ ਕੜਾ ਜਿਹਦਾ ਕੋਈ ਵੀ ਨਖਤਾ ਜਿਹਨ ਨੂੰ ਅਸੀਂ ਜਾਇਆ ਉਹ ਬੱਚੇ ਦਾ ਲਾਲ ਜਾ ਪੜ ਕੇ ਮੂੰਹ ਦੇ ਵਿੱਚ ਤੇ ਤਾ ਦੇ ਉਹ ਕਿੰਨੀਆਂ ਪੀੜਾ ਹੋਈ ਕੋਈ ਨਹੀਂ ਜਾਇਆ ਫਿਰ ਵੀ ਤਾਂ ਨਹੀਂ ਹੈ ਬਾਬਾ ਜੀ ਰਾਂ ਤੇ ਮਾਪਿਆਂ ਨਾਲ ਬੋਲੇ ਭੋਰਾ ਮੋਰਾ ਕਰੀ ਜਾਵੇ ਨਾਂ ਕੋੜਾ ਲਿਆ ਕਿ ਆਪਣੇ ਆਪਣੀ ਸਿੱਖੀ ਸਿਆ ਨੂੰ ਕੋੜਾ ਦੇ ਆਪਨ ਕਰਾ ਦੀ ਸੰਤ ਕੀ ਕੋੜਾ ਤੱਕ ਇਹ ਹੈ ਰਾਂ ਦੀ ਚਾਤੀ ਕਲਾ ਦੀ ਨਿਸ਼ਾਨੀ ਕੁਝ ਕਰਨਾ ਜਿਹੜੀਆਂ ਕੁਝ ਕਰਤਾ ਵਾਦਾ ਕੁਝ ਕਰਨਾ ਜਿਹੜੀਆਂ ਤੇ ਉਹਨਾਂ ਦੀ ਬਦਨ ਨੂੰ ਲੈ ਕੇ ਕਿ ਪਿਆਰੇ ਉਹਰੇ ਜੀਵਨ ਦੇ ਲਾਇਕ ਆਪਾਂ ਪਿਆਰੇ ਕਿਨੂੰ ਤੇ ਉਪਰਨ ਨੂੰ ਕੋਈ ਆਪ ਜਿਹੜਾ ਨਹੀਂ ਕਰਨਾ ਚਾਹੀਦਾ ਇਸ ਤਰ੍ਹਾਂ ਯਾਦ ਰੱਖਣਾ ਚਾਹੀਦਾ ਕਿ ਕੋਈ ਕੁਝ ਇਸ ਤਰ੍ਹਾਂ ਦੀ ਘਟਨਾਵਾਂ ਵੱਡ ਕੇ ਕਿ ਪੰਜ ਤਰੀਕਾ ਹੈ ਦਿੰਦੇ ਆਪਾਂ ਪੜਦੇ ਆ ਜੀ ਉਹਨੇ ਆਪ ਕੇ ਕਾਜੀ ਉਹਦੇ ਕੀਤਾ ਉਹਨੇ ਆ ਕੇ ਕੋਈ ਬਾਣੀ ਨਹੀਂ ਤਾਂ ਦੇਖੋ ਨਾ ਭਾਈ ਜੇ ਸਾਥ ਉਹਨਾਂ ਦੇ ਮਨ ਦੇ ਵਿੱਚ ਗੱਦਾਰੀ ਹੁੰਦੀ ਤੇ ਮਨ ਦੇ ਵਿੱਚ ਰੱਦਾ ਪਾਰਟੀ ਹੁੰਦੀ ਨਾ ਪਿਆਰੇ ਮਨ ਨੂੰ ਰਾਜ ਬਣ ਜਾਣਾ ਸੰਨਾ ਤੇ ਰਾਜ ਕਰਮਾਨ ਪੜ ਕੇ ਨਹੀਂ ਕੀਤਾ ਤੇ ਬਾਤ ਸਿੱਖੀ ਨੂੰ ਔੜਕ ਨਹੀਂ ਕੀਤਾ ਤੇ ਬਰਕਰਾਰ ਰੱਖੀ ਨੂੰ ਔੜਕ ਇਹਨਾਂ ਨੇ ਬਾਬਾ ਸਰਦਾਰ ਸਿੰਘ ਜੀ ਨੇ ਜਿਹਨੇ ਪਹਾੜੀ ਬਾਜ ਜਿਹੜੇ ਸੀ ਜਿਹੜੇ ਸਾਰੇ ਹਾੜੀ ਨਾਰੇ ਕਰਦੇ ਦਾ ਜੈ ਸਰਦਾਰ ਪੂਰਾ ਉਹਦੀ ਇੱਟ ਨਾਲ ਇੱਟ ਰਖਾ ਦਿੱਤੀ ਹੈ ਹੁਣ ਦੇਖੋ ਉਹ ਚੰਦ ਦਾ ਅਖਾੜਾ ਕਰਕੇ ਟੁੱਟ ਗਏ ਹਨ ਨਿਕਲ ਗਏ ਜੈ ਲਸ਼ਕਰ ਤੋਂ ਦੇਖੋ ਉਹ ਨਿਕਲ ਗਏ ਉਹ ਬਿਖਰ ਗਏ ਰੂਪ ਜਾਨ ਦੀ ਉਹਦੇ ਮੁੰਡੇ ਦਾ ਦੁੱਖ ਦਾ ਦੁੱਖ ਆ ਗੜੀ ਜਿਹੜੀ ਹੈ ਉਹਦੇ ਵਿੱਚ ਉਹਨਾਂ ਨੇ ਇਹ ਰਾਹ ਪਾ ਦਿੱਤਾ ਸੀ
2: ਮਾਰ ਜਾਂਦਾ ਲਿਖਿਆ ਉਹਦੀ ਆਤਮਾ ਮਾਰੀ ਰੂਹ ਜਿਹੜੀ ਹੈ ਕਬਰ ਦੇ ਵਿੱਚ ਰਹੀ ਹੋਈ ਹੈ ਜਿਹੜੀ ਹੈ ਜ਼ਿੰਮੇਦਾਰੀ ਤੁਹਾਡੀ ਹੋਣੀ ਹੈ।
1: ਸਾਰੀ ਕਾਬਿਲੇ ਕਰੇ ਹਜ਼ਾਰਾਂ ਦੀ ਤਾਰੀਫ ਦੇ ਮੇਂ ਲੋਕ ਬਿਸਾਰੇ ਕਰ ਕਰੇ ਤੇ ਉਹਨਾਂ ਦੇ ਅੱਜ ਚਾਲ ਹੋਇਆ ਰੱਖ ਰੱਖਿਆ ਹੋਇਆ ਦਾ ਕਾਫਰ ਨਹੀਂ ਖਾਵੇ ਉਹਨਾਂ ਦਾ ਰੱਖ ਰੱਖਿਆ ਦੀ ਸਾਰਿਆਂ ਦੇ ਦਿਲ ਅੰਦਰ ਤਿਆਰ ਕਰੇ ਸਾਰਿਆਂ ਦੇ ਦਿਲ ਬੰਦਿਆਂ ਦੀ ਪੂਰੀ ਹਿਫਾਜ਼ਤ ਕਰਦੀ ਕੀਤੀ ਉਹਨਾਂ ਨੂੰ ਪੂਰੀ ਜਾਇਆ ਗਿਆ ਅੱਜ ਵੀ ਪਿਆਰਿਓ ਉਹ ਜਿਹੜੇ ਵੀ ਪਿਆਰੇ ਦਾ ਉਹ ਬੜੇ ਆਏ ਇੱਕ ਤਾਂ ਆਪਣੀ ਮੰਗਾਈ ਬਣਾਈ ਆਪਣੇ ਕਰਨੀ ਚਾਹੀਦੀ ਹੈ ਲੇਕਿਨ ਜਦੋਂ ਤੀਜਾ ਵਿਅਕਤੀ ਪਿਆਰੀ ਲੋਕ ਦੂਜੇ ਧਰਮ ਦਾ ਵਿਅਕਤੀ ਦੂਜੇ ਤੀਜੇ ਦਾ ਵਿਅਕਤੀ ਬੜੀ ਆਈ ਕਰਦੇ ਨਾ ਉਹ ਜਿਹੜੇ ਪਾਸਾ ਦੀ ਬੜੀ ਨਹੀਂ ਆਈ ਕਰਦੇ ਨਾ ਅੱਜ ਉਹ ਫਕਰ ਦੇ ਨਾਲ ਕਹਿੰਦੇ ਅੱਜ ਉਹ ਫਕਰ ਜਿਹੜੇ ਆਪਣੇ ਗੁਰੂ ਦੇ ਘਰ ਹੋਵੇ ਤੇ ਜੇ ਉੱਥੇ ਤੁਸੀਂ ਪਰਮਾਤਮਾ ਹੋ ਕਰਕੇ ਚੱਲ ਜਾਓ ਉੱਥੇ ਬੜੀ ਇੱਜ਼ਤ ਪਾਲਾ ਉੱਥੇ ਜਾ ਕੇ ਮਾਲ ਦੀ ਰਾਖੀ ਸ਼ੁਰੂ ਕਰ ਜਾਏਗਾ ਲੇਕਿਨ ਪਾਉਂਦਾ ਸ਼ਰਮਾਗਤੀ ਹੁਣ ਲੇਕਿਨ ਪਾਉਂਦਾ ਸ਼ਰਮਾ ਚੱਲ ਕੇ ਜਾਓਗੇ ਪਿਆਰ ਦੇ ਨਾਲ ਕੇ ਜਾਓਗੇ ਅੱਜ ਵੀ ਪਿਆਰੇ ਵਰਤੂ ਕਰ ਦੇ ਵਿੱਚ ਬੰਦ ਦੀ ਕਹੀ ਉਹ ਪ੍ਰਾਪਤ ਹੋਵੇਗੀ ਨੰਦਰ ਪ੍ਰਾਪਤ ਹੋਵੇਗੀ ਤੇ ਬੰਦ ਦਾ ਚੱਲ ਕੇ ਆਇਆ ਰਾਜ ਨੇ ਉਹਨਾਂ ਦੀ ਰੱਖ ਲਿਆ ਦਰਸ਼ਨ ਰਾਜ ਰਵੇਗਾ ਲੇਕਿਨ ਉਹਦੀ ਕਾਰਵਾਈ ਪਿਆਰੇ ਬਹੁਤ ਘੱਟ ਉਹਦੀ ਕਾਰਵਾਈ ਪਿਆਰੇ ਪੜਦੇ ਆ ਜਦੋਂ ਨਮਾਜ਼ ਸੁਣਦੇ ਆ ਉਹਨੂੰ ਜ਼ਿਆਦਾ ਅਦਨਾਬਾਦ ਦੀ ਮੰਡੀ ਤੇ ਤਾਪੂ ਤੇ ਬੈਠ ਗਿਆ ਦੀ ਜ਼ਿਆਦਾ ਰਕਮਾਂ ਦੇ ਖਾਲ ਦਾ ਬਾਤ ਚਾਰ ਹਿੰਦੁਸਤਾਨ ਦੇ ਉੱਤੇ ਰਾਜ ਹਿੰਦੁਸਤਾਨ ਦੇ ਰਾਮ ਦੇ ਵਿਦਾ ਦੇਖੋ 50 ਰਾਮ ਰਾਮ ਦੇ ਬੰਦੇ ਹਿੰਦੁਸਤਾਨ ਦੇ ਉੱਤੇ ਰਾਜ ਦੇ 50 ਸਾਲ ਦੇ ਉੱਤੇ ਰਾਜ ਕਰ ਰਿਹਾ ਉਹ ਬਾਤ ਇਹ 50 ਸਾਲ ਦਾ 4-5 ਸਾਲ ਬਾਤ ਕਲਾਈ ਤੁਹਾਡੀ ਸੀ ਇਹ ਮਤਲਬ ਰਾਮ ਦੀ ਤਰ੍ਹਾਂ ਥੋੜੀ ਜੀ ਹੈ ਰਾਜ ਵੀ ਤੇ ਕੰਮ ਕਰਦਾ ਹੈ ਮਨ ਨਾਲ ਕੀ ਕਰਨਾ ਤੇ ਵਿੱਚ ਬੰਦਨਾ ਕਰਦਾ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜਪਾ ਜ

Stop.

Sarva Shri Mataji.

ਤਾਂ ਸੁਗਾ ਤੂੰ ਧਨ ਧਨ ਪਾਂਡਾ ਤਨ ਮਸ ਧਨ ਲਿਕਾਰੀ ਨਾਨਕਾ ਜੀ ਨਾਮ ਲਿਖਾਇਆ ਸਤਮਲਾ ਪਹਿਲਾ ਆਪੇ ਪੱਟੀ ਕਲਮਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗਰਹਾਈ, ਕਹਿਣ ਨ ਜਾਈ ਤੇਰੀ ਤਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦਹੇ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ, ਆਸਾ ਮਹੱਲਾ ਪਹਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਓ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ ਨਾ।

ਲੈ ਤ੍ਰਿਪਤਾ ਸਹਿ ਮਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗ

ਚਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪਥਰ ਮਹਿ ਜੰਤ ਉਪਾਏ ਤਾਕਾ ਰਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾ

ਪੁਰਖ ਨਿਰੰਜਨ ਹਰਿ ਪੁਰਖ ਨਿਰੰਜਨ ਹਰਿ ਅਗਮਾ ਅਗਮ ਅਪਾਰਾ ਸਭ ਧਿਆਵਹਿ ਤੁਦ ਜੀ ਹਰਿ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰਿ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ

ਆਖ ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧੁਜੀ ਜਨ ਨਾਨਕ ਤਿਨ ਕੁਰਬਾਨਾ ਹਰ ਧਿਆਵਹਿ ਤੁਧੁਜੀ ਸੇ ਜਿਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਨਤਾ ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕ੍ਰਿਆ

ਕਰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੀ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ।

ਹਾਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੀ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੁਮੋ ਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਾਂ ਜਤੀ ਸਤੀ ਨਹੀਂ ਪੜਿਆ।

ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਚੌਪਈ ਬਹੁਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਧੇ ਬਾਨ ਸੌ ਦਉਵਰ ਕਰ ਕਾਟ ਦਿਓ ਅਸ ਦੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਕਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੋ ਉਬਾਰੇ ਕਬਿ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਐ ਸਭੈਰਨ ਕਉ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਦੁਜ ਜੋ ਕਰੀਓ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰ ਦਸ ਕੰਧ।

ਸਿਵ ਕਣ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਪਲ ਮੋਹ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਛੀਟੀ ਤੇ ਕੁੰਚਰਿਯ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਣੈ ਜਾ ਬੁਧ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੋਂ ਤੁਮ ਮੈਂ ਮਿਲਤ ਦੇ ਧਰ ਸਭ ਹੋਂ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪ ਨੀ ਬੂਝ ਉਚਾਰੇ

ਲਹੁ ਉਬਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ਼੍ਰੀ ਅਜ਼ੁਜਾ ਭਏ ਦਿਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਸ਼ਤ ਫਲ ਪਾਵੇ ਸੋਈ ਦੋਖ ਨਾਥ ਸਹਿ ਪਿਆ।

ਛਾਉ ਪਈ। ਸਮ ਸਤਰੈ ਸੈਸ ਬਣੀ ਜੈ ਅਰਧ ਸੈਸ ਹੁਣ ਤੀਨ ਕਹੇ ਜੈ ਭਾਦਵ ਸੁਦੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ, ਕਿਰਪਾ ਅਪਾਰ ਆਪ ਹੱਥ ਦੈ ਰੱਖ। ਮੋਹੇ ਮਨ ਕਰਮ ਬਚਨ ਵਿਚਾਰ, ਚੌਪਈ ਮਨ ਅਗਨੇ ਸਹਿ ਪ੍ਰਥਮ ਮਨਾਉ, ਕਿਸ਼ਨ ਬਿਸ਼ਨ ਕਬਹੂ ਨਹ ਧਿਆਉ। ਕਾਨ ਸੁਨੈ ਪਹਿਚਾਨ ਨਤਿਨ ਸੋ, ਲਿਵ ਲਾਗੀ ਮੋਰੀ ਪਗ ਇਨ

ਹਰਿ ਕ੍ਰਿਸ਼ਨ ਨਾਹਿ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਇ ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਇ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹਾ ਸੁਰ ਨਿਆਇ ਪੰਥ ਚਲੈ।

ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਜ਼ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ, ਭਾਉ ਜਲ ਬਿਖਮ ਅਸਗਾ।

ਸਰਵਣੀ ਸੁਨਣਾ ਗੁਰ ਨਾਵ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਤ ਦੇ ਜਗ ਮੈਂ

ਜੇ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ। ਸ਼੍ਰੀ ਵਾਹਿਗੁਰੂ ਜੀ ਅਰਦਾਸ, ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ, ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸੱਚਿਆ

ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਂਕੀਆਂ ਝੰਡੇ ਬੁੰਗੇ ਜਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤ ਦਾਨ ਬੁੱਧ ਬਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਬਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਉਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋ ਜੀ ਬਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਅਦੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ಸ್ವರೂಪ

ਤੇਗਾ ਅਕਾਲੀ ਬਾਬਾ ਫੂਲਾ ਸਿੰਘ ਜੀ ਨਹਿੰਗ ਸਿੰਘ ਜੀ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ, ਪ੍ਰਸ਼ਾਦਾ ਛਕ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਬੋਲੇ ਸੋ ਨਿਹਾਲ।

ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ, ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਲਾਈਟਾਂ ਰਾਹੀਂ ਦਸ ਗੁਰੂ ਸਾਹਿਬਾਂ ਜੀਆਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੰਗਤਾਂ ਪ੍ਰਤੀ ਬੇਨਤੀ ਹੈ, ਠੀਕ 8:15 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਂ ਜੀਆਂ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਸਤ ਸ੍ਰੀ ਅਕਾਲ ਗੁਰੂ ਪ੍ਰਕਾਲ ਦੇਖ ਦੇਖ ਦੇ ਗੁਰੂ ਪੰਥ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਚੇ ਪਾਤਸ਼ਾਹ ਜੀ ਮਹਾਰਾਜ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਮਨ ਸੱਚਾ ਜੀਵਾ ਸੱਚਾ ਤੇਰਾ ਹੁਕਮ।

0: ਸ਼ਿਵ ਸੱਚੀ ਸਾਲਾ ਸੱਚੀ ਤੇਰੀ ਗੁਰ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰਜ ਮੈਂ ਸੋ ਕੱਚ ਨਿਕਚ ਮਹਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆ

ਸਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੈ ਪ੍ਰੈਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖਿਡੈ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧਨ ਗੈ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋ ਵਿਸਮਾਦ ਸ਼ਬਦ ਵਿਸਮਾਦ ਸਾਲਾ ਵਿਸਮਾਦ

0: ਹਰ ਗਮੇ।
1: ਸ਼ਲੋਕ ਮਹਲਾ ਪਹਿਲਾ, ਹਉਂ ਵਿੱਚ ਆਇਆ ਹਉਂ ਵਿੱਚ ਗਿਆ, ਹਉਂ ਵਿੱਚ ਜੰਮਿਆ ਹਉਂ ਵਿੱਚ ਮੂਆ, ਹਉਂ ਵਿੱਚ ਦਿੱਤਾ ਹਉਂ ਵਿੱਚ ਲਿਆ, ਹਉਂ ਵਿੱਚ ਖੱਟਿਆ ਹਉਂ ਵਿੱਚ ਗਿਆ, ਹਉਂ ਵਿੱਚ ਸੱਚਿਆਰ ਕੁੜਿਆਰ, ਹਉਂ ਵਿੱਚ ਪਾਪ ਪੁੰਨ ਵਿਚਾਰ, ਹਉਂ ਵਿੱਚ ਰਕਸੁਰ ਕਵਤਾਰ, ਹਉਂ ਵਿੱਚ ਹੱਸੈ ਹਉਂ ਵਿੱਚ ਰੋਵੈ, ਹਉਂ ਵਿੱਚ ਭਰੀਐ ਹਉਂ ਵਿੱਚ ਧੋਵੈ, ਹਉਂ ਵਿੱਚ ਜਾਤੀ ਜਿਸ ਖੋਵੈ, ਹਉਂ ਵਿੱਚ ਮੂਰਖ ਹਉਂ ਸਿਆਣਾ।

0: ਪੌੜੀ ਸੇਵ ਕੀਤੀ ਸੰਤੋਖੀ ਜਿਨ ਸੱਚ ਸੱਚ ਧਿਆਇਆ ਉਹ ਨੀ ਮੰਦਾ ਪੈਰ ਨਾ ਰੱਖਿਓ ਕਰ ਸੁਕਰੇ ਧਰਮ ਕਮਾਇਆ ਉਹ ਨੀ ਦੁਨੀਆਂ ਤੋੜੇ ਬੰਧਨਾ ਨਪਾਣੇ ਥੋੜਾ ਖਾਇਆ ਤੂੰ ਬਖਸ਼ਿਸ਼ ਅਗਲਾ ਨਿਤ ਦੇਵੇ ਚੜ ਸਵਾਇਆ ਵਡਿਆਈ ਵੱਡਾ ਪਾਇਆ ਵਡਿਆਈ ਵੱਡਾ ਪਾਇਆ
1: ਗੁਰ ਅੰਮ੍ਰਿਤ ਭਿੰਨੇ ਦੇਹੁਰੇ ਅੰਮ੍ਰਿਤ

ਪੌੜੀ ਸੱਚਾ ਸਾਹਿਬ ਇੱਕ ਜਿਨ ਸਤੂ ਸੱਚ ਵਰਤਾਇਆ ਜਿਸ ਤੂੰ ਤੇ ਤਿਸ ਮਿਲਿਆ ਸਜਤਾ ਤੈਨੂੰ ਸਤ ਘੁਮਾਇਆ ਸਤਿਗੁਰ ਮਿਲਿਆ ਸਜ ਪਾਇਆ ਜਿਨ ਕੇ ਹਿਰਦੇ ਸਚ ਵਸਾਇਆ ਮੂਰਖ ਸਚ ਨਾ ਜਾਣਵੀ।

ਸ਼ਲੋਕ ਮਹੱਲਾ ਪਹਿਲਾ। ਪੜਪੜ ਗੱਡੀ ਲੱਦੀ ਹੈ ਪੜਪੜ ਭਰੀਏ ਸ਼ਾ, ਪੜਪੜ ਬੇੜੀ ਪਾਈ ਹੈ ਪੜਪੜ ਗੱਡੀਏ ਖਾ। ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੇ ਯਾਰ।

ਕਾਲਾ ਕਰਿਆ, ਬਹੁ ਕੀਰਤ ਭਵਿਆ ਤੇ ਤੋ ਲਵਿਆ, ਬਹੁ ਭੇਗ ਕੀਆ ਦੇਹੀ ਦੁਖਦੀਆ, ਸੋ ਵੇਜੀ ਆਪਣਾ ਕੀਆ, ਅੰਨ ਨਾ ਖਾਇਆ।

ਅਲ ਮਲ ਖਾਈ ਸਿਖਸ਼ਾਈ ਪਾਈ ਮੁਰਖਾਂ ਦੇ ਪਦ ਗਵਾਈ ਬਿਨਾਂ ਬਖਸ਼ਤਾਨ ਪਾਈ ਰਹਿ ਬਾਣੀ ਮੁਣੀ ਮਸਾਣੀ ਅੰਧ ਨ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ ਸੁਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਸੰਦੇਸੇ

ਜਨ ਮਹਿੰਡਾ ਤੇਰੀ ਖਾਕ ਜੇ ਮਿਲੈ ਤਮ ਸੁਗਲਾਈਐ ਕੂੜਾ ਲਾਲਚ ਛੱਡੀਐ ਹੋਏ ਮਨਮਕ ਧਿਆਈਐ ਫਲ ਤੇ ਵੇਹ ਪਾਈਐ ਜੇ ਵੇਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੋੜ ਤਿਨਾ ਦੀ ਪਾਈਐ ਮਤ ਥੋੜੀ।

ਪੌੜੀ ਪੜਿਆ ਹੋ ਵੈਗੁਨਾ ਗਾਣਤਾ ਹੋਵੇ ਸਾਧਨ ਮਾਰੀਐ ਜਿਹਾ ਕਾਲੇ ਗੱਲ ਨਾ ਦੇਵੇ ਨਾ ਪਚਾਰੀਐ ਐਸੀ ਗੁਲਾਨਾ ਖੇਡੀਐ ਜਿਤ ਦਰ ਗਹਿ ਗਿਆ ਹਾਰੀਐ ਪੜਿਆ ਅਤੇ ਉਹ ਮੀਆਂ ਵਿਚਾਰ ਗਏ ਵਿਚਾਰੀਐ।

ਪੌੜੀ ਸੰਤੁਰ ਵੱਡਾ ਕਰਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹ ਮਿਲਦਾ ਨਦਰੀਆਂ ਜਾ ਜਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਤ ਘਾਤ।

ਹੋਤੀ ਜਾਏ ਛੱਡਿਆ ਕਿਸੇ ਲਗਾ ਦੋ ਅਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾਂ ਪਾਇਆ ਗਿਰਤ ਤਾਂ ਹੋਆ ਪਾਕ ਪਵਿੱਤ ਪਾਪੀ ਸਿਪਨ ਗੱਡਿਆ ਥੁੱਕਾ ਪਿਆ ਤਿੱਤੇ ਜਿਤ ਮੁੱਖ ਨਾਮ